0: ਸਲੋਕ ਮਹੱਲਾ ਦੂਜਾ ਏਕ ਨਹੀਂ ਆਸ ਕੇ ਦੂਜਾ ਲੱਗੇ ਜਾਏ ਨਾਨਕ ਆਸਕ ਕਾਂਡੀਏ ਸਭ ਹੀ ਰਹੇ ਸਮਾਏ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਆਸ ਕੇ ਹੁਣ ਆਖੀਏ ਜੇ ਲੇਖੇ ਵਰਤੈ ਸੋਏ ਮਹੱਲਾ ਦੂਜਾ
1: ਸਲਾਮ ਜਵਾਬ ਦੋਵੇਂ ਕਰੇ ਮੁੱਢੋ ਪੁੱਥਾ ਜਾਏ।

ਕਰਨਾਟਕ ਸੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, ਡੀਆਰਐਮ 864 ਕਿਲੋਹਰਟਸ, ਐਫਐਮ ਬੈਂਡ 100.8 ਮੈਗਾਹਰਟਸ, ਐਫਐਮ ਬੈਂਡ 100.9 ਮੈਗਾਹਰਟਸ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 6 ਵਜਣ ਵਾਲੇ ਨੇ। ਹਿੰਦੀ ਚ ਸਮਾਚਾਰ।

ਇਹੋ ਕਿਹੋ ਜਿਹੇ ਲੋਕ ਗਾਂਧੀ ਜੀ ਕੋਲ ਆਉਂਦੇ ਸੀ, ਸੁਖੀ ਵੀ ਤੇ ਦੁਖੀ ਵੀ, ਜ਼ਿੰਦਗੀ ਵਿਚ ਕੁਝ ਕਰਨ ਦਾ ਉਤਸ਼ਾਹ ਰੱਖਣ ਵਾਲੇ ਵੀ ਤੇ ਜ਼ਿੰਦਗੀ ਤੋਂ ਨਿਰਾਸ਼ ਵੀ। ਨਿਰਾਸ਼ ਲੋਕਾਂ ਨੂੰ ਵਧੇਰੇ ਹਮਦਰਦੀ ਦੀ ਲੋੜ ਹੁੰਦੀ ਏ। ਬਾਪੂ ਕੋਲੋਂ ਉਹਨਾਂ ਨੂੰ ਉਹ ਹਮਦਰਦੀ ਮਿਲ ਵੀ ਜਾਂਦੀ। ਇਕ ਵਾਰ ਇਹੋ ਜਿਹੀ ਇਕ ਭੈਣ ਆਸ਼ਰਮ ਵਿਚ ਆਈ। ਉਹ ਬੜੀ ਦੁਖੀ ਸੀ। ਉਹ ਖਾਸ ਤੌਰ ਤੇ ਬਾਪੂ ਕੋਲ ਹੀ ਰਹਿਣਾ ਚਾਹੁੰਦੀ ਸੀ। ਉਸ ਨੂੰ ਆਸ਼ਰਮ ਦੇ ਕਾਰਜਕ੍ਰਮਾਂ ਵਿਚ ਕੋਈ ਦਿਲਚਸਪੀ ਨਾ ਹੁੰਦੀ। ਬਸ ਬਾਪੂ ਦੇ ਵਿਅਕਤੀਗਤ ਸੇਵਾ ਟਹਿਲ ਵਿਚ ਹੀ ਰੁਚੀ ਰਹਿੰਦੀ। ਕਈ ਵਾਰ ਤਾਂ ਇੰਜ ਮਹਿਸੂਸ ਹੁੰਦਾ ਜਿਵੇਂ ਉਹ ਆਸ਼ਰਮ ਦੇ ਜ਼ਰੂਰੀ ਨਿਯਮਾਂ ਦਾ ਪਾਲਣ ਵੀ ਨਹੀਂ ਕਰਦੀ। ਇਕ ਦਿਨ ਕਿਸੇ ਕੰਮ ਨਾਲ ਉਸਨੇ ਬਾਹਰ ਜਾਣਾ ਸੀ। ਉਸਨੇ ਗਾਂਧੀ ਜੀ ਤੋਂ ਇਜਾਜ਼ਤ ਮੰਗੀ। ਗਾਂਧੀ ਜੀ ਨੇ ਕਿਹਾ, ਮੇਰੀ ਇਜਾਜ਼ਤ ਕਾਫੀ ਨਹੀਂ ਏ, ਤੁਹਾਨੂੰ ਆਸ਼ਰਮ ਦੇ ਮੰਤਰੀ ਤੋਂ ਵੀ ਆਗਿਆ ਮੰਗਣੀ ਚਾਹੀਦੀ ਏ। ਉਸ ਔਰਤ ਨੂੰ ਇਹ ਗੱਲ ਚੰਗੀ ਨਾ ਲੱਗੀ। ਬੋਲੀ, ਮੈਂ ਤਾਂ ਆਪ ਜੀ ਦੀ ਸੇਵਾ ਲਈ ਇੱਥੇ ਰਹਿੰਦੀ ਹਾਂ, ਮੈਨੂੰ ਮੰਤਰੀ ਦੀ ਇਜਾਜ਼ਤ ਦੀ ਕੀ ਲੋੜ ਏ। ਬਾਪੂ ਦਾ ਜਵਾਬ ਸੀ, ਸੰਸਥਾ ਵਿਚ ਰਹਿਣ ਦੇ ਕੁਝ ਨਿਯਮ ਹੁੰਦੇ ਨੇ, ਇੱਥੇ ਹਰ ਗੱਲ ਦੀ ਇਜਾਜ਼ਤ ਬਹੁਤ ਜ਼ਰੂਰੀ ਏ। ਸੁਤੰਤਰਤਾ ਦਾ ਮਤਲਬ ਕਿਸੇ ਮਨ ਮਰਜ਼ੀ ਜਾਂ ਕਿਸੇ ਇੱਕ ਬੰਦੇ ਦਾ ਆਸਰਾ ਨਹੀਂ ਹੁੰਦਾ। ਸਮਾਜ ਵਿਚ ਰਹਿਣ ਵਾਲੇ ਨੂੰ ਸਮਾਜ ਦੇ ਮੁਤਾਬਿਕ ਹੀ ਵਿਵਹਾਰ ਕਰਨਾ ਚਾਹੀਦਾ ਏ। ਇੰਜ ਹੋਣ ਤੇ ਹੀ ਕੋਈ ਸੰਸਥਾ ਸੰਸਥਾ ਕਹਾਈ ਜਾ ਸਕਦੀ ਏ, ਨਹੀਂ ਤਾਂ ਇੱਕੋ ਬੰਦੇ ਦਾ ਹੀ ਰਾਜ ਹੋ ਜਾਵੇ। ਜਿਹੜਾ ਬੰਦਾ ਆਪਣੇ ਕੋਲੋਂ ਆਪ ਹੀ ਬਣਾਉਂਦਾ ਏ, ਉਹੀ ਬੰਧਨਾਂ ਤੋਂ ਛੁੱਟਦਾ ਵੀ ਏ। ਇਹ ਗੱਲਾਂ ਸਮਝਣ ਤੋਂ ਬਾਅਦ ਜੋ ਤੁਹਾਨੂੰ ਠੀਕ ਲੱਗੇ ਉਹੀ ਕਰਨਾ। ਮੈਂ ਇਸ ਦੁਨੀਆ ਵਿਚ ਆਪਣੇ ਕੋਲੋਂ ਕਿਸੇ ਨੂੰ ਵੀ ਆਜ਼ਾਦ ਨਹੀਂ ਵੇਖਿਆ, ਪਰ ਮੈਂ ਆਪਣੇ ਆਪ ਨੂੰ ਬੰਨ ਕੇ ਯਾਨੀ ਨਿਯਮ ਬਣਾ ਕੇ ਉਹਨਾਂ ਦੀ ਪਾਲਣਾ ਕਰਕੇ ਆਪਣੀ ਸੁਤੰਤਰਤਾ ਦੀ ਸਾਧਨਾ ਕੀਤੀ ਹੈ।

ਤੁਸੀਂ ਸੁਣ ਰਹੇ ਸੀ ਸੂਫੀਆਨਾ ਕਲਾਮ। ਇਸ ਨਾਲ ਹੀ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਹੈ ਕਿ ਇਸ ਦਿਨ ਦੇਸ਼ ਆਪਣੀ ਅਮੀਰ ਤੇ ਜੀਵੰਤ ਹੱਥਕੱਢੀ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ। ਦੇਸ਼ ਦੇ ਬੁਨਕਰਾਂ ਤੇ ਕਾਰੀਗਰਾਂ ਦੇ ਹੁਨਰ ਰਚਨਾਤਮਕਤਾ ਤੇ ਸਮਰਪਣ ਨੂੰ ਸਲਾਮ ਕਰਦਿਆਂ ਸ੍ਰੀ ਮੋਦੀ ਨੇ ਅਪੀਲ ਕੀਤੀ।
1: ਹੈਂਡਲੂਮ ਡੇ ਮਨਾਉਣੇ ਦਾ ਮਤਲਬ ਹੈ ਬੁਨਕਰ ਪਰਿਵਾਰ ਔਰ ਆਪ ਵੀ ਤੋ ਇਸ ਪ੍ਰਕਾਰ ਦੇ ਇੱਕ ਹੈਂਡਲੂਮ ਕੇ ਵੈਰਾਇਟੀ ਕੇ ਸਾਥ GRWM ਵੀਡੀਓ ਕਰਕੇ ਦੁਨੀਆ ਕੇ ਸਾਹਮਣੇ ਆਪਣੀ ਬਾਤ ਰੱਖ ਸਕਤੇ ਹੈ, ਹੈਂਡਲੂਮ ਕੇ ਲਿਏ ਲੋਗੋ ਕੋ ਪ੍ਰੇਰਿਤ ਕਰ ਸਕਤੇ ਹੈ। ਹਮਾਰਾ ਕਾਮ ਹੈ ਆਤਮਨਿਰਭਰ ਭਾਰਤ ਬਣਾਨੇ ਕੇ ਲਿਏ ਗਰੀਬ ਪਰਿਵਾਰੋ ਕੋ ਵੀ ਆਰਥਿਕ ਰੂਪ ਸੇ ਸਮਰੱਧ ਕਰ। ਆਈਏ ਹਮ ਸਵਯਮ ਹੈਂਡਲੂਮ ਸੇ ਕੁਛ ਨਾ ਕੁਛ ਖਰੀਦੇ।
0: ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਰਿਹਾਇਸ਼ ਤੇ ਰਾਸ਼ਟਰੀ ਲੋਕਤੰਤਰੀ ਗਠਜੋੜ ਵਿਚ ਹਾਲ ਹੀ ਚ ਸ਼ਾਮਲ ਹੋਏ ਵੱਖ ਵੱਖ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਵਿਚ ਨੈਸ਼ਨਲ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ NCPI ਅਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸ਼ਾਮਲ ਸਨ। ਮੀਟਿੰਗ ਤੋਂ ਬਾਅਦ ਸੰਸਦ ਕੰਪਲੈਕਸ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਦੀ ਸੰਸਦ ਮੈਂਬਰ ਜੋਤੀ ਸਵਿਤਰੀ ਨਾਗਨਾਥ ਵਾਕਮਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਸਦ ਦੀ ਕਾਰਵਾਈ ਚ ਵਾਰ ਵਾਰ ਵਿਘਨ ਪਾਉਣ ਤੇ ਚਿੰਤਾ ਜ਼ਾਹਰ ਕੀਤੀ ਏ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਮੰਨਣਾ ਏ ਕਿ ਲਗਾਤਾਰ ਹੰਗਾਮਾ ਨਵੇਂ ਚੁਣੇ ਗਏ ਪ੍ਰਤਿਭਾਸ਼ਾਲੀ ਸੰਸਦ ਮੈਂਬਰਾਂ ਨੂੰ ਸਦਨ ਚ ਆਪੋ ਆਪਣੇ ਵਿਚਾਰ ਪ੍ਰਗਟ ਕਰਨ ਦੇ ਮੌਕੇ ਤੋਂ ਵਾਂਝਾ ਕਰਦਾ। ਮਿਜ਼ੋਰਮ ਦੇ ਮੁੱਖ ਮੰਤਰੀ ਲਾਲ ਦੋਹੋਮਾ ਨੇ ਅੱਜ ਨਵੀਂ ਦਿੱਲੀ ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿਚ ਤਵੀਸ਼ ਹੁਦਾ ਵਿਦੇਸ਼ੀ ਯੋਗਦਾਨ ਨੇਮਬੰਦੀ ਸੋਧ ਬਿੱਲ 2026 ਸਮੇਤ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਲਾਲ ਦੋਹੋਮਾ ਨੇ ਦਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਭਰੋਸਾ ਦਿੱਤੈ ਕਿ ਤਜਵੀਜ਼ ਹੁਦਾ ਬਿੱਲ ਪਿਛਲੀਆਂ ਕਾਰਵਾਈਆਂ ਦੇ ਆਧਾਰ ਤੇ ਲਾਗੂ ਨਹੀਂ ਕੀਤਾ ਜਾਵੇਗਾ। ਭਾਰਤ ਅਤੇ ਚੀਨ ਨੇ ਕੱਲ ਨਵੀਂ ਦਿੱਲੀ ਚ ਭਾਰਤ ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ ਮਸ਼ਵਰੇ ਤੇ ਤਾਲਮੇਲ ਲਈ ਕਾਰਜਸ਼ੀਲ ਤੰਤਰ ਦੀ 36ਵੀਂ ਮੀਟਿੰਗ ਦੌਰਾਨ ਅਸਲ ਕੰਟਰੋਲ ਰੇਖਾ ਦੀ ਸਥਿਤੀ ਦੀ ਸਮੀਖਿਆ ਕੀਤੀ ਤੇ ਇਸ ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹੈ ਕਿ ਦੋਵਾਂ ਮੁਲਕਾਂ ਦਰਮਿਆਨ ਸਰਹੱਦ ਦੀ ਹੱਦਬੰਦੀ, ਸਰਹੱਦ ਪ੍ਰਬੰਧਨ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਕਰਨ ਤੇ ਸਰਹੱਦ ਬਾਰੋਂ ਸਹਿਯੋਗ ਨਾਲ ਸਬੰਧਤ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਹੋਈ ਏ। ਦੋਵਾਂ ਦੇਸ਼ਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੁਵੱਲੇ ਸਬੰਧਾਂ ਦੇ ਸਮੁੱਚੇ ਵਿਕਾਸ ਲਈ ਸਰਹੱਦੀ ਖੇਤਰਾਂ ਚ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣਾ ਲਾਜ਼ਮੀ ਏ। ਭਾਰਤੀ ਵਫਦ ਦੀ ਅਗਵਾਈ ਵਿਦੇਸ਼ ਮੰਤਰਾਲੇ ਚ ਪੂਰਬੀ ਏਸ਼ੀਆ ਮਾਮਲਿਆਂ ਦੇ ਸੰਯੁਕਤ ਸਕੱਤਰ ਸੁਜੀਤ ਘੋਸ਼ ਨੇ ਕੀਤੀ, ਜਦਕਿ ਚੀਨ ਦੇ ਵਫਦ ਦੀ ਅਗਵਾਈ ਚੀਨ ਦੇ ਵਿਦੇਸ਼ ਮੰਤਰਾਲੇ ਦੇ ਸਰਹੱਦੀ ਤੇ ਸਮੁੰਦਰੀ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਟਰ ਜਨਰਲ ਹਾਉ ਯਾਨਚੀ ਨੇ ਕੀਤੀ। ਅੱਠਵੇਂ ਪਾਤਸ਼ਾਹ ਬਾਲ ਰੂਪ ਚ ਮਨੁੱਖਤਾ ਦੀ ਸੇਵਾ ਤੇ ਦਇਆ ਦਾ ਸੁਨੇਹਾ ਦੇਣ ਵਾਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਮੌਕੇ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵ ਦੇਖਣ ਨੂੰ ਮਿਲਿਆ। ਸਵੇਰ ਤੋਂ ਹੀ ਪੰਜਾਬ ਸਮੇਤ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਚ ਨਤਮਸਤਕ ਹੋ ਰਹੀਆਂ ਨੇ। ਗੁਰਪੁਰਬ ਮੌਕੇ ਰਾਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਦੀਪਮਾਲਾ ਕੀਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਤੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਸਿੱਖ ਗੁਰੂ ਜਿਨ੍ਹਾਂ ਨੂੰ ਬਾਲ ਪ੍ਰੀਤਮ ਵਜੋਂ ਜਾਣਿਆ ਜਾਂਦੈ ਨੇ ਗਿਆਨ ਦਿਆ ਤੇ ਸੇਵਾ ਰਾਹੀਂ ਸਮਾਜ ਨੂੰ ਸਦਭਾਵਨਾ ਦਾ ਰਸਤਾ ਦਿਖਾਇਐ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਮੌਕੇ ਵਧਾਈ ਦਿੱਤੀ ਹੈ। ਅੱਜ ਉੱਤਰ ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿਚ ਮੀਂਹ ਪਿਆ। ਮੌਸਮ ਵਿਭਾਗ ਨੇ ਅੱਜ ਦਿੱਲੀ ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤੈ। ਇਸ ਮਹੀਨੇ ਦੀ 12 ਤਰੀਕ ਤੱਕ ਜੰਮੂ ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ, ਮੁਜ਼ਫਰਾਬਾਦ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਕੁਝ ਹਿੱਸਿਆਂ ਚ ਵੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਨੇ ਉੱਤਰ ਪੂਰਬੀ ਭਾਰਤ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਤੇ ਦਿੱਲੀ ਸਮੇਤ ਕੁਝ ਥਾਵਾਂ ਤੇ ਅੱਜ ਦਿਨ ਵੇਲੇ ਵੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਭਾਰਤੀ ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨੇ ਅਮਰੀਕਾ ਵਿਚ ਗ੍ਰੈਂਡ ਚੈਸ ਟੂਰ ਸੈਂਟ ਲੂਈਸ ਰੈਪਿਡ ਐਂਡ ਬਲਟਸ ਦਾ ਖਿਤਾਬ ਜਿੱਤ ਲਿਆ। 20 ਸਾਲਾ ਪ੍ਰਗਿਆਨਾਨੰਦ ਨੇ ਉਜ਼ਬੇਕਿਸਤਾਨ ਦੇ ਗ੍ਰੈਂਡ ਮਾਸਟਰ ਜਾਵੋ ਖੀਰ ਸ਼ਿੰਦਾਰੋਵ ਨਾਲ ਡਰਾਅ ਖੇਡ ਕੇ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਭਾਰਤ ਦੇ ਮੁਹੰਮਦ ਅਸ਼ਫਾਕ ਨੇ ਅਮਰੀਕਾ ਦੇ ਯੂਜ਼ੀਨ ਚ ਵਿਸ਼ਵ ਅਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਚ ਅੰਡਰ 20 ਦਾ ਰਾਸ਼ਟਰੀ ਰਿਕਾਰਡ ਤੋੜ ਦਿੱਤੈ। ਇਸ ਜਿੱਤ ਨਾਲ ਅਸ਼ਫਾਕ ਨੇ ਮਰਦਾਂ ਦੀ 400 ਮੀਟਰ ਦੌੜ ਦੇ ਸੈਮੀਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ ਏ। ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਸੰਸਦ ਨੇ ਸੂਖਮ ਛੋਟੇ ਤੇ ਦਰਮਿਆਨੇ ਉਦਮ ਵਿਕਾਸ ਸੋਧ ਬਿੱਲ 2026 ਪਾਸ ਕੀਤਾ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਤ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਕੀਤੇ ਹੰਗਾਮੇ ਕਾਰਨ ਦਿਨ ਭਰ ਲਈ ਮੁਲਤਵੀ ਹੋਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ, ਹੱਥਕੜੀ ਖੇਤਰ ਸਮਾਵੇਸ਼ੀ ਵਿਕਾਸ ਲਈ ਇਕ ਸ਼ਕਤੀਸ਼ਾਲੀ ਮਾਧਿਅਮ ਏ। ਅਤੇ ਭਾਰਤੀ ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨੇ ਅਮਰੀਕਾ ਚ ਗ੍ਰੈਂਡ ਚੈਸ ਟੂਰ ਸੈਂਟ ਲੂਈਸ ਰੈਪਿਡ ਐਂਡ ਬੈਲਟਸ ਦਾ ਖਿਤਾਬ ਜਿੱਤਿਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।

0: ਇਹ ਆਲ ਇੰਡੀਆ ਰੇਡੀਓ ਦੱਸ ਰਹੇ ਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਤੁਹਾਡੇ ਕੀਤੇ ਇਹ ਪ੍ਰੋਗਰਾਮ ਗਿਣ ਕੇ ਹਾਜ਼ਰ ਹਾਂ। ਅੱਜ ਮੈਂ ਤੁਹਾਨੂੰ ਪਹਿਲਾਂ ਇੱਕ ਵਾਰਤਾ ਸੁਣਾਉਂਦੀ ਹਾਂ। ਸੰਸਕ੍ਰਿਤੀ ਦੇ ਸਮਾਹਕ ਭਾਰਤੀ ਨਦੀਆਂ ਝੇਲਮ ਨਦੀ ਵਾਰਤਾਕਾਰ ਹਿੰਦ ਸੁਰਿੰਦਰ ਮੋਹਨ ਅਰੋੜਾ।
1: ਅੱਜ ਮੈਂ ਦਰਿਆਏ ਝੇਲਮ ਦੇ ਬਾਰੇ ਤੁਹਾਨੂੰ ਕੁਝ ਮਾਲੂਮਾਤ ਦੇਵਣ ਕਰਨ ਤੁਹਾਡੇ ਨਾਲ ਮੁਖਾਤਿਬ ਹਾਂ। ਮੈਨੂੰ ਉਮੀਦ ਹੈ ਕਿ ਤੁਹਾਡੇ ਚੋਂ ਹਰ ਕੋਈ ਮੇਰੀ ਇਸ ਗੱਲ ਨਾਲ ਇਤਫਾਕ ਕਰੇ ਸੀ ਕਿ ਝੇਲਮ ਦਰਿਆ ਭਾਰਤ ਤੇ ਪਾਕਿਸਤਾਨ ਦੇ ਨਾ ਸਿਰਫ ਵੱਡੇ ਦਰਿਆਵਾਂ ਚੋਂ ਹੈ ਕਿ ਇਹ ਸਾਡੀ ਸਾਂਝੀ ਸਕਾਫਤ ਦਾ ਆਇਨਾ ਵੀ ਹੈ। ਬਹਰਹਾਲ ਅਸਾਂ ਝੇਲਮ ਦੇ ਬਾਰੇ ਤਫਸੀਲ ਨਾਲ ਮਾਲੂਮਾਤ ਕਰਨ ਤੋਂ ਪਹਿਲੇ ਇਨਸਾਨੀ ਜ਼ਿੰਦਗੀ ਵਿਚ ਦਰਿਆਵਾਂ ਦੀ ਅਹਿਮੀਅਤ ਦੇ ਬਾਰੇ ਗੱਲ ਕਰ ਸਾਂ। ਇਨਸਾਨ ਪਹਿਲੇ ਸ਼ਿਕਾਰ ਦੇ ਪਿੱਛੇ ਖਾਨਾ ਬਦੋਸ਼ ਵਾਲੀ ਜ਼ਿੰਦਗੀ ਬਸਰ ਕਰੇਂਦਾ ਹਈ, ਧੀਰੇ ਧੀਰੇ ਉਸ ਹੇਕ ਜਹਾਂ ਤੇ ਵਸਣ ਦੀ ਸੋਚੀ। ਇਸ ਸਿਲਸਿਲੇ ਵਿਚ ਉਸਦਾ ਧਿਆਨ ਸਭ ਤੋਂ ਪਹਿਲੇ ਪਾਣੀ ਵੱਲ ਗਿਆ, ਕਿਉਂਕਿ ਮਿੱਠੇ ਪਾਣੀ ਦਾ ਸਭ ਤੋਂ ਸੌਖਾ ਜ਼ਰੀਆ ਦਰਿਆ ਹਨ। ਇਨਸਾਨ ਨੇ ਦਰਿਆਵਾਂ ਦੇ ਕਿਨਾਰੇ ਵਸਣ ਸ਼ੁਰੂ ਕਰ ਦਿੱਤਾ। ਇਸ ਗੱਲ ਦੇ ਮੱਦੇਨਜ਼ਰ ਦੁਨੀਆਂ ਦੀ ਹਰ ਤਹਿਜ਼ੀਬ ਕਿਸੇ ਨਾ ਕਿਸੇ ਦਰਿਆ ਦੇ ਕਿਨਾਰੇ ਹੀ ਵਸੀ। ਮਿਸਾਲ ਦੇ ਤੌਰ ਤੇ ਮੈਸੋਪੋਟਾਮੀਆ ਦੀ ਤਹਿਜ਼ੀਬ ਟਿਗ੍ਰਿਸ ਤੇ ਯੂਫਰੇਟਸ ਦਰਿਆਵਾਂ ਦੇ ਵਿਚਕਾਰ ਵਸੀ। ਮਿਸਰ ਦੀ ਤਹਿਜ਼ੀਬ ਨੀਲ ਦਰਿਆ ਦੇ ਕਿਨਾਰੇ ਤੇ ਹੜੱਪਾ ਤਹਿਜ਼ੀਬ ਸਿੰਧ ਦਰਿਆ ਦੇ ਕਿਨਾਰੇ ਵਸੀ। ਇਸ ਵਿਚ ਕੋਈ ਸ਼ੱਕ ਕਾਇ ਨਹੀਂ ਕਿ ਇਨਸਾਨ ਨੇ ਚਾਹੇ ਕਿਤੇ ਵੀ ਤਰੱਕੀ ਕੀਤੀ ਹੋਵੇ, ਪਾਣੀ ਵਾਸਤੇ ਉਹ ਅੱਜ ਵੀ ਕੁਦਰਤ ਤੇ ਮੁਨਹਸਰ ਹੈ। ਪੀਣ ਦੇ ਪਾਣੀ ਤੋਂ ਲੈ ਕੇ ਖੇਤੀ, ਮਾਲ ਦੀ ਆਵਾਜਾਹੀ, ਫੈਕਟਰੀ ਦੇ ਪ੍ਰੋਡਕਸ਼ਨ ਤੇ ਮੱਛੀ ਦੇ ਸ਼ਿਕਾਰ ਕਰਨ ਪਾਣੀ ਜ਼ਰੂਰੀ ਹੈ। ਦਰਿਆ ਤੋਂ ਸੌਖਾ ਤੇ ਵੱਡਾ ਮਿੱਠੇ ਪਾਣੀ ਦਾ ਹੋਰ ਕੋਈ ਜ਼ਰੀਆ ਇਨਸਾਨ ਨੂੰ ਮਯਸਰ ਕਾਇ ਨਹੀਂ। ਦਰਿਆਵਾਂ ਨੇ ਜਿੱਦਾਂ ਵੀ ਆਪਣਾ ਰੁੱਖ ਬਦਲਾ ਜਾਂ ਉਹ ਸੁੱਖ ਗਏ ਤਾਂ ਉਨ੍ਹਾਂ ਦੇ ਕਿਨਾਰੇ ਵਸੀਆਂ ਹੋਈਆਂ ਤਹਿਜ਼ੀਬਾਂ ਉਜੜ ਗਈਆਂ। ਦਰਿਆਵਾਂ ਵਿਚ ਘਟਦਾ ਪਾਣੀ ਅੱਜ ਸਾਰੀ ਦੁਨੀਆਂ ਦੀ ਪਰੇਸ਼ਾਨੀ ਦੀ ਵਜ੍ਹਾ ਬਣ ਗਿਆ ਹੈ। ਭਾਰਤ, ਪਾਕਿਸਤਾਨ, ਬਾਂਗਲਾਦੇਸ਼ ਤੇ ਨੇਪਾਲ ਦਾ ਇਲਾਕਾ ਮੁਖਤਲਿਫ ਦਰਿਆਵਾਂ ਦੇ ਪਾਣੀ ਨਾਲ ਮਾਲਾਮਾਲ ਹੈ। ਖੁਦਾ ਨੇ ਸਾਨੂੰ ਹਿਮਾਲਿਆ ਜਿਹੇ ਵੱਡੇ ਪਹਾੜ ਤੇ ਗੰਗਾ ਸਿੰਧ ਜਿਹੇ ਵੱਡੇ ਦਰਿਆ ਬਖਸ਼ੇ ਹਨ। ਇਸ ਤਰ੍ਹਾਂ ਦੀ ਇੱਕ ਵੱਡੀ ਨਿਆਮਤ ਹੈ ਝੇਲਮ ਦਰਿਆ। ਇਸ ਦਰਿਆ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਨਾਲ ਵੀ ਲੱਗਦਾ ਹੈ ਕਿ ਕਸ਼ਮੀਰ ਦੇ ਲੋਕ ਹਰ ਸਾਲ ਇਸ ਦਾ ਜਨਮ ਦਿਨ ਧੂਮਧਾਮ ਨਾਲ ਮਨਾਉਂਦੇ ਹਨ। ਝੇਲਮ ਦਰਿਆ ਦੇ ਕਿਨਾਰੇ ਤਾਰੀਖ ਦਾ ਇੱਕ ਮਸ਼ਹੂਰ ਵਾਕਿਆ ਹੈ, ਸਿਕੰਦਰ ਤੇ ਪੋਰਸ ਦੀ ਲੜਾਈ। ਇਹ ਲੜਾਈ ਇਸ ਦਰਿਆ ਦੇ ਕਿਨਾਰੇ ਥਈ ਹੈ। ਬਹਾਦਰੀ ਨਾਲ ਮੁਕਾਬਲਾ ਕਰਨ ਦੇ ਬਾਵਜੂਦ ਪੋਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਹ ਲੜਾਈ ਹਾਈਡਸਪਸ ਦੀ ਲੜਾਈ ਦੇ ਨਾਂ ਤੇ ਵੀ ਮਸ਼ਹੂਰ ਹੈ। ਇਹ ਆਦਿਨ ਕਿ ਇਸੇ ਜਹਾਂ ਤੇ ਸਿਕੰਦਰ ਨੇ ਆਪਣੇ ਘੋੜੇ ਬੂਸੇਫੈਲਸ ਦੀ ਯਾਦ ਵਿਚ ਬੂਸੇਫੈਲਾ ਨਾਂ ਦਾ ਸ਼ਹਿਰ ਵੀ ਵਸਾਇਆ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਝੇਲਮਸ਼ਾਰ ਪੋਰਸ ਦੇ ਰਾਜ ਦਾ ਮਰਕਜ਼ ਹੈ ਤੇ ਉਸਦਾ ਨਾਂ ਪੌਰਵਾ ਹੈ। ਹੁਣ ਅਸਾਂ ਇਸ ਦੇ ਬਾਰੇ ਤਫਸੀਲ ਨਾਲ ਗੱਲ ਕਰ ਸਾਂ ਕਿ ਇਸ ਦਰਿਆ ਦਾ ਨਾਂ ਝੇਲਮ ਕਿਵੇਂ ਪਿਆ। ਇੱਕ ਮਾਨਤਾ ਤੇ ਇਹ ਹੈ ਕਿ ਲਫ਼ਜ਼ ਝੇਲਮ ਜਲ ਤੇ ਹਮ ਮਿਲਾ ਕੇ ਬਣਾ ਹੈ, ਜਿਸਦਾ ਮਤਲਬ ਹੈ ਬਰਫ਼ ਪਿਘਲ ਕੇ ਬਣਾ ਖਾਲਸ ਪਾਣੀ। ਦੂਜੀ ਮਾਨਤਾ ਹੈ ਕਿ ਝੇਲਮ ਸ਼ਾਰ ਦੀ ਨਜ਼ਦੀਕੀ ਕਰਕੇ ਦਰਿਆ ਦਾ ਨਾਂ ਵੀ ਝੇਲਮ ਪੋ ਗਿਆ। ਇਸ ਨਾਂ ਦੇ ਪਿੱਛੇ ਕੋਈ ਹੋਰ ਵੀ ਮਾਨਤਾ ਹਨ। ਇਹ ਮੰਨਿਆ ਜਾਂਦਾ ਹੈ ਕਿ ਮੁਗਲ ਬਾਦਸ਼ਾਹ ਦਾਰੇ ਆਜ਼ਮ ਨੇ ਕਈ ਲੜਾਈਆਂ ਜਿੱਤਣ ਦੇ ਬਾਅਦ ਇਸ ਦਰਿਆ ਦੇ ਕਿਨਾਰੇ ਆਪਣਾ ਪਰਚਮ ਫਹਿਰਾਇਆ, ਜਿਸ ਦੇ ਬਾਅਦ ਇਹ ਜਹਾਂ ਤੇ ਦਰਿਆ ਦੋਵੇਂ ਜਾਂ ਇਹ ਆਲਮ ਮਤਲਬ ਪਰਚਮ ਦੀ ਜਹਾਂ ਦੇ ਨਾਲ ਮਸ਼ਹੂਰ ਥੀ ਗਏ। ਬਾਅਦ ਵਿਚ ਇਹ ਬੋਲਚਾਲ ਦੀ ਜ਼ਬਾਨ ਵਿਚ ਝੇਲਮ ਬਣਾ। ਮਾਨਤਾ ਇਹ ਵੀ ਹੈ

0: ਬਿਨਾਂ ਪਰਵੀਨ ਦੇ ਗਾਏ ਇਸ ਗੀਤ ਤੋਂ ਬਾਅਦ ਹੁਣ ਸੁਣੀਂਦੇ ਹਾਂ ਇਹ ਗੀਤ।
1: बंद जो पीत दे कोटे चढ़ाए

0: मलिक ने गाए इस गीत के नाल ही सराय की प्रोग्राम इतना ही खत्म थींदा है।
1: ਸਮੇਂ ਤੁਸੀਂ ਸਮਾਰਟ ਫਰਮਾ ਰਹੇ ਸੀ ਸਰਾਇਕੀ ਪ੍ਰੋਗਰਾਮ ਜੋਕ ਮਾਹੀ ਦੀ ਸ਼ਾਮ ਦੇ 5:30 ਵਜੇ ਨੇ ਦੇਸ ਪੰਜਾਬ ਪ੍ਰੋਗਰਾਮ ਦੀ ਮਜਲਿਸ ਦਾ ਆਗਾਜ਼ ਕਰਦੇ ਹਾਂ।

ਸਮਿੰਦੀ ਕਿਤ ਵਿੱਚ ਨਵਜੋਤ ਸਲਾਮਸ ਕਰਦੀ ਹੈ। ਹੋਰ ਸੁਣਾਓ ਕੀ ਹਾਲ ਚਾਲ ਹੈ? ਹਾਲ ਚਾਲ ਉਮੀਦ ਕਰਦੇ ਹਾਂ ਵਧੀਆ ਹੋਣਗੇ, ਕਿਉਂਕਿ ਮੌਸਮ ਜਿਹੜਾ ਆ ਉਹ ਵੀ ਹੌਲੀ ਹੌਲੀ ਵਧੀਆ ਹੋ ਰਿਹਾ ਹੈ ਜੀ। ਕਿਤੇ ਮੀਂਹ ਆ ਤੇ ਕਿਤੇ ਗਰਮੀ ਹੈ, ਬਾਕੀ ਕਹਿੰਦੇ ਜੀ ਉਸ ਅੱਲਾ ਸੋਹਣੇ ਦੀ ਰਜ਼ਾ ਚ ਰਾਜ਼ੀ ਰਹੀਏ, ਇਹ ਵੀ ਸਭ ਤੋਂ ਵਧੀਆ ਹੈ। ਸੋ ਇੱਧਰ ਇਸ ਮਜ਼ੇ ਸੇ ਪ੍ਰੋਗਰਾਮ ਦੱਸਦੀ ਜੀ, ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਗੱਲ। ਅੱਜ ਦੀ ਗੱਲ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ, ਅੱਜ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਰਾਸ਼ਟਰੀ ਹੈਂਡਲੂਮ ਦਿਹਾੜਾ ਮਨਾਇਆ ਜਾ ਰਿਹਾ ਹੈ। ਸੋ ਸਵਦੇਸ਼ੀ ਬਣੋ, ਸਵਦੇਸ਼ੀ ਚੀਜ਼ਾਂ ਖਰੀਦੋ, ਇਸ ਬਾਰੇ ਆਪਾਂ ਕਾਫੀ ਗੱਲਬਾਤ ਕਰਾਂਗੇ। ਅਗਲਾ ਸਿਲਸਿਲਾ ਝਲਕੀ ਸੁਣੋਗੇ ਤੁਸੀਂ ਚੋਰ ਆਇਆ, ਜਿਸਦੀ ਲੇਖਿਕਾ ਹੋਣਗੀ ਰੀਟਾ ਅਠਵਾਲ। ਇਸ ਤੋਂ ਬਾਅਦ ਚੰਦ ਪੰਜਾਬੀ ਗੀਤ ਵਾਲੀ ਨਜ਼ਰ ਕਰਾਂਗੇ।

ਸਾਮਿਨ ਮਜਲਿਸ ਦਾ ਆਗਾਜ਼ ਕਰਦੇ ਹਾਂ ਅੱਜ ਦੀ ਗੱਲ ਦੇ ਨਾਲ। ਅੱਜ ਅਸੀਂ ਰਾਸ਼ਟਰੀ ਹੈਂਡਲੂਮ ਦਿਹਾੜਾ ਮਨਾ ਰਹੇ ਹਾਂ। ਇਸ ਦਾ ਮੁੱਖ ਮੰਤਵ ਇਹ ਹੈ ਕਿ ਸਵਦੇਸ਼ੀ ਚੀਜ਼ਾਂ ਅਪਣਾਈਏ, ਆਪਣੇ ਹੀ ਜਿਹੜੇ ਦੇਸ਼ ਦੇ ਵਿਚ ਹੱਥੀ ਚੀਜ਼ਾਂ ਬਣੀਆਂ ਆ ਉਹਨੂੰ ਅਸੀਂ ਵਰਤੀਏ ਤਾਂ ਜੋ ਸਾਡੀ ਦੇਸ਼ ਦੀ ਆਰਥਿਕਤਾ ਜਿਹੜੀ ਆ ਉਹ ਬਚ ਸਕੇ। ਔਰ ਜਿਹੜੇ ਲੋਕ ਛੋਟੇ ਮੋਟੇ ਕੰਮ ਕਰਦੇ ਨੇ, ਬੁਨਕਰ ਨੇ, ਜਿਹੜੇ ਹੱਥਾਂ ਦੇ ਨਾਲ ਚੀਜ਼ਾਂ ਨੂੰ ਬਣਾਉਂਦੇ ਨੇ, ਉਹਨਾਂ ਦੇ ਜਿਹੜਾ ਰੋਜ਼ਗਾਰ ਹੈ ਉਸ ਦੇ ਵਿਚ ਇਜ਼ਾਫਾ ਹੋ ਸਕੇ, ਉਹਨਾਂ ਦੀ ਆਮਦਨ ਦੇ ਵਿਚ ਵਾਧਾ ਹੋ ਸਕੇ। ਸੋ ਅੱਜ ਆਪਾਂ ਗੱਲ ਕਰ ਰਹੇ ਹਾਂ ਸਵਦੇਸ਼ੀ ਬਣੋ, ਸਵਦੇਸ਼ੀ ਚੀਜ਼ਾਂ ਖਰੀਦੋ। ਸਵਦੇਸ਼ੀ ਬਣੋ, ਸਵਦੇਸ਼ੀ ਚੀਜ਼ਾਂ ਖਰੀਦੋ ਦਾ ਨਾਰਾ ਕੇਵਲ ਇਕ ਸ਼ਬਦ ਜੋੜ ਨਹੀਂ, ਸਗੋਂ ਦੇਸ਼ ਦੀ ਆਰਥਿਕ, ਸਮਾਜਿਕ ਤੇ ਨੈਤਿਕ ਮਜ਼ਬੂਤੀ ਦਾ ਆਧਾਰ ਹੈ। ਇਸਦਾ ਸਿੱਧਾ ਅਰਥ ਇਹ ਕਿ ਆਪਣੇ ਦੇਸ਼ ਵਿਚ ਬਣੀਆਂ ਵਸਤੂਆਂ ਦੀ ਵਰਤੋਂ ਕਰਨਾ ਅਤੇ ਸਥਾਨਕ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਹੈ। ਸੋ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਸਾਡੇ ਦੇਸ਼ ਦੇ ਵਿਚ ਬਹੁਤ ਸਾਰੀਆਂ ਚੀਜ਼ਾਂ ਘਰਾਂ ਦੇ ਵਿਚ ਬਣਦੀਆਂ ਨੇ ਜਿਹਨੂੰ ਲਘੂ ਉਦਯੋਗ ਵੀ ਕਹਿੰਦੇ ਆ। ਕਿਤੇ ਚੂੜੀਆਂ ਦਾ ਬਣਨਾ ਜਾਂ ਫਿਰ ਸ਼ੋਲ ਸਿਲਕ ਦਾ ਬਣਨਾ, ਸਿਲਕ ਦੀਆਂ ਸਾੜੀਆਂ ਦਾ ਬਣਨਾ, ਕਈ ਤਰ੍ਹਾਂ ਦੇ ਜਿਹੜੇ ਪ੍ਰਦੇਸ਼ ਨੇ ਉਹਨਾਂ ਦੇ ਵਿਚ ਵੱਖਰੀ ਵੱਖਰੀ ਕਿਸਮ ਦੇ ਕੱਪੜੇ ਦੀ ਜਿਹੜੀ ਹੈ ਉਹ ਖਾਸ ਵਰਤੋਂ ਕੀਤੀ ਜਾਂਦੀ ਹੈ। ਔਰ ਉਹਨਾਂ ਰਾਜਾਂ ਦੇ ਵਿਚ ਵੱਖ ਵੱਖ ਤਰ੍ਹਾਂ ਦੀ ਕਿਸਮ ਦੇ ਕੱਪੜੇ ਜਿਹੜੇ ਬੜੇ ਹੀ ਮਸ਼ਹੂਰ ਨੇ, ਔਰ ਉਸ ਦੀਆਂ ਵੱਖ ਵੱਖ ਕੱਪੜੇ ਅੱਜ ਕੱਲ ਬਣਾ ਕੇ ਜਿੱਦਾਂ ਸਾੜੀਆਂ ਨੇ ਉਸੇ ਤਰ੍ਹਾਂ ਹੀ ਉਹਨਾਂ ਨੂੰ ਬਣਾ ਕੇ ਹੱਥੀ ਜਿਹੜਾ ਆ ਔਰ ਉਸ ਤੋਂ ਬਾਅਦ ਬਾਜ਼ਾਰ ਦੇ ਵਿਚ ਵੇਚਿਆ ਜਾਂਦਾ ਹੈ। ਸਿਰਫ ਦੇਸ਼ ਦੇ ਬਾਜ਼ਾਰਾਂ ਚ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿਚ ਵੀ ਇਸ ਦੀ ਜਿਹੜੀ ਆ ਪੂਰਤੀ ਕੀਤੀ ਜਾਂਦੀ ਹੈ ਔਰ ਲੋਕ ਬਹੁਤ ਜ਼ਿਆਦਾ ਪਸੰਦ ਵੀ ਕਰਦੇ ਨੇ ਇਸ ਚੀਜ਼ ਨੂੰ। ਸਵਦੇਸ਼ੀ ਦਾ ਇਤਿਹਾਸਕ ਪਿਛੋਕੜ ਜਿਹੜਾ ਹੈ ਭਾਰਤੀ ਆਜ਼ਾਦੀ ਦੀ ਲਹਿਰ ਦੌਰਾਨ ਮਹਾਤਮਾ ਗਾਂਧੀ ਜੀ ਦੇ ਸਵਦੇਸ਼ੀ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਬ੍ਰਿਟਿਸ਼ ਹਕੂਮਤ ਦੀ ਰੇਡ ਦੀ ਹੱਡੀ ਤੋੜਨ ਦੇ ਲਈ ਉਨ੍ਹਾਂ ਦੀਆਂ ਵਿਦੇਸ਼ੀ ਵਸਤੂਆਂ ਦਾ ਬਾਈਕਾਟ ਕਰਨਾ ਚਾਹੀਦਾ ਆ ਅਤੇ ਆਪਣੇ ਦੇਸ਼ ਦੇ ਖਾਦੀ ਦੇ ਘਰੇਲੂ ਉਦਯੋਗ ਨੂੰ ਅਪਣਾਉਣਾ ਜ਼ਰੂਰੀ ਹੈ। ਸੋ ਉਸ ਵੇਲੇ ਉਨ੍ਹਾਂ ਨੇ ਹੱਥੀ ਜਿਹੜਾ ਆ ਕੱਪੜਾ ਬੁਣ ਕੇ ਖਾਦੀ ਬੁਣੀ ਔਰ ਉਸਦੀ ਵਰਤੋਂ ਉਹ ਕਰਦੇ ਸੀ ਔਰ ਸਭੀ ਨੂੰ ਇਹੀ ਗੱਲ ਉਹ ਕਹਿੰਦੇ ਸੀ ਵੀ ਬਾਹਰਲੀਆਂ ਚੀਜ਼ਾਂ ਦਾ ਬਾਈਕਾਟ ਕਰੀਏ ਤਾਂ ਜੋ ਬ੍ਰਿਟਿਸ਼ ਸਮਰਾਜ ਜਿਹੜਾ ਆ ਉਹ ਕਿਤੇ ਨਾ ਕਿਤੇ ਕਮਜ਼ੋਰ ਪੈ ਸਕੇ। ਔਰ ਆਪਣੇ ਹੱਥੀ ਉਹ ਚਰਖਾ ਕੱਟ ਕੇ ਤੇ ਸੂਤੀ ਜਾਂ ਖਾਦੀ ਦਾ ਜਿਹੜਾ ਕੱਪੜਾ ਆ ਉਹ ਬਣਾਉਂਦੇ ਸੀ ਔਰ ਉਸਦੀ ਹੀ ਵਰਤੋਂ ਕਰਦੇ ਸੀ। ਅੱਜ ਦੇ ਸਮੇਂ ਵਿਚ ਵੀ ਅਗਰ ਇਹ ਵਿਚਾਰਧਾਰਾ ਉਨੀ ਹੀ ਅਸੀਂ ਦੇਖ ਰਹੇ ਹਾਂ ਕਿ ਪ੍ਰਸੰਗਿਕ ਹੈ। ਸਵਦੇਸ਼ੀ ਵਸਤੂਆਂ ਅਪਣਾਉਣ ਦੀਆਂ ਗੱਲਾਂ ਜੇ ਕਰੀਏ ਇਸ ਦੇ ਨਾਲ ਜਦੋਂ ਅਸੀਂ ਆਪਣੇ ਦੇਸ਼ ਵਿਚ ਬਣੀਆਂ ਚੀਜ਼ਾਂ ਖਰੀਦਦੇ ਹਾਂ ਤਾਂ ਸਾਡਾ ਪੈਸਾ ਦੇਸ਼ ਦੇ ਅੰਦਰ ਹੀ ਰਹਿੰਦਾ ਹੈ। ਇਸ ਦੇ ਨਾਲ ਦੇਸ਼ ਦਾ ਰਾਸ਼ਟਰੀ ਉਤਪਾਦਨ ਯਾਨੀ GDP ਵਧਦਾ ਹੈ। ਇਸ ਤੋਂ ਇਲਾਵਾ ਸਥਾਨਕ ਉਦਯੋਗਾਂ ਅਤੇ ਛੋਟੇ ਵਪਾਰੀਆਂ ਦੀ ਮੰਗ ਵਧਣ ਦੇ ਨਾਲ ਨਵੇਂ ਉਦਯੋਗ ਲੱਗਦੇ ਨੇ ਜਿਸ ਨਾਲ ਦੇਸ਼ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੁੰਦੇ ਨੇ। ਸਾਡੇ ਦੇਸ਼ ਦੇ ਦਸਤਕਾਰਾਂ, ਬੁਣਕਰਾਂ ਤੇ ਛੋਟੇ ਕਾਰੀਗਰਾਂ ਦੀ ਕਲਾ ਨੂੰ ਹੁਲਾਰਾ ਮਿਲਦਾ ਹੈ, ਉਨ੍ਹਾਂ ਨੂੰ ਉਤਸ਼ਾਹ ਮਿਲਦਾ ਹੈ ਆਪਣੀ ਕਲਾ ਨੂੰ ਹੋਰ ਨਿਖਾਰਨ ਦਾ। ਬੜੀ ਹੀ ਮਿਹਨਤ ਦੇ ਨਾਲ ਇਹ ਕਾਰੀਗਰ ਜਿਹੜੇ ਨੇ ਉਹ ਕਿਸੇ ਵੀ ਚੀਜ਼ ਦਾ ਨਿਰਮਾਣ ਕਰਦੇ ਨੇ, ਉਸ ਨੂੰ ਤਿਆਰ ਕਰਦੇ ਨੇ ਔਰ ਕਾਫੀ ਦਿਨਾਂ ਦੀ ਮਿਹਨਤ ਮੁਸ਼ਕ

ਬਾਅਦ ਉਹਨਾਂ ਦੀ ਚੀਜ਼ਾਂ ਜਦੋਂ ਤਿਆਰ ਹੁੰਦੀਆਂ ਨੇ ਉਹ ਵਾਕਈ ਹੀ ਬਹੁਤ ਖੂਬਸੂਰਤ ਹੁੰਦੀਆਂ ਨੇ ਔਰ ਇਹ ਮਿਹਨਤ ਉਹਨਾਂ ਦੀ ਆਮਦਨ ਦਾ ਸਾਧਨ ਹੁੰਦੀ ਹੈ ਔਰ ਜੇ ਅਸੀਂ ਇਹਨਾਂ ਦੀ ਵਰਤੋਂ ਕਰਾਂਗੇ ਤਾਂ ਉਹਨਾਂ ਦੀ ਆਮਦਨ ਦੇ ਵਿੱਚ ਵੀ ਵਾਧਾ ਹੋਵੇਗਾ ਇਸ ਤੋਂ ਇਲਾਵਾ ਦੂਜੇ ਦੇਸ਼ਾਂ ਤੇ ਸਾਡੀ ਨਿਰਭਰਤਾ ਘਟਦੀ ਹੈ ਜਿਸ ਨਾਲ ਸੰਕਟ ਦੇ ਸਮੇਂ ਦੇਸ਼ ਆਤਮ ਨਿਰਭਰ ਰਹਿੰਦਾ ਹੈ ਅਸੀਂ ਆਪਣੇ ਹੀ ਦੇਸ਼ ਦੀਆਂ ਆਪਣੇ ਹੀ ਲੋਕਾਂ ਦੀਆਂ ਚੀਜ਼ਾਂ ਦਾ ਜਦੋਂ ਇਸਤੇਮਾਲ ਕਰਾਂਗੇ ਤੇ ਸਾਨੂੰ ਪਤਾ ਹੈ ਕਿ ਸਾਡੇ ਦੇਸ਼ ਦੀ ਚੀਜ਼ ਹੈ ਸੋ ਅਸੀਂ ਬੜੇ ਹੀ ਆਸਾਨੀ ਦੇ ਨਾਲ ਉਸ ਚੀਜ਼ ਨੂੰ ਹਾਸਲ ਕਰ ਸਕਦੇ ਹਾਂ ਸੋ ਅਸੀਂ ਦੂਜੇ ਦੇਸ਼ਾਂ ਵੱਲ ਤੱਕਣਾ ਬੰਦ ਕਰ ਦਿੰਦੇ ਹਾਂ ਅੱਜ ਦੇ ਗਲੋਬਲਾਈਜੇਸ਼ਨ ਦੇ ਯੁੱਗ ਦੇ ਵਿਚ ਵਿਦੇਸ਼ੀ ਬ੍ਰਾਂਡਾਂ ਨੇ ਸਾਰੇ ਬਾਜ਼ਾਰਾਂ ਤੇ ਕਬਜ਼ਾ ਕੀਤਾ ਹੋਇਆ ਹੈ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਤੋਂ ਲੈ ਕੇ ਇਲੈਕਟ੍ਰੋਨਿਕਸ ਤੱਕ ਅਸੀਂ ਵਿਦੇਸ਼ੀ ਸਮਾਨ ਤੇ ਨਿਰਭਰ ਹੋ ਰਹੇ ਹਾਂ ਇਸ ਨਿਰਭਰਤਾ ਨੂੰ ਤੋੜਨ ਦੇ ਲਈ ਸਾਨੂੰ ਆਪਣੀ ਸੋਚ ਬਦਲਣੀ ਹੋਏਗੀ ਜਿੱਥੇ ਤੱਕ ਅਸੀਂ ਦੇਖਦੇ ਹਾਂ ਜਦੋਂ ਵੀ ਅਸੀਂ ਬਾਹਰ ਨਿਕਲਦੇ ਹਾਂ ਬਾਜ਼ਾਰ ਕਿਸੇ ਵੀ ਚੀਜ਼ ਨੂੰ ਲੈਣ ਜਾਂਦੇ ਹਾਂ ਤੇ ਅਸੀਂ ਦੇਖਦੇ ਹਾਂ ਉਹ ਚੀਜ਼ ਸਾਡੇ ਦੇਸ਼ ਦੀ ਨਾ ਹੋਕਰ ਕਿਸੇ ਹੋਰ ਦੇਸ਼ ਦੀ ਹੈ ਔਰ ਬੜੇ ਆਸਾਨੀ ਦੇ ਨਾਲ ਅਸੀਂ ਉਹਨੂੰ ਖਰੀਦ ਲੈਂਦੇ ਹਾਂ ਕਿਉਂਕਿ ਉਹ ਸਾਨੂੰ ਸਸਤੇ ਦਾਮਾਂ ਤੇ ਮਿਲਦੀ ਹੈ ਪਰ ਜਦੋਂ ਅਸੀਂ ਉਹਦੀ ਵਰਤੋਂ ਕਰਨ ਲੱਗਦੇ ਹਾਂ ਆਪਣੇ ਘਰ ਲਿਆ ਕੇ ਉਹਨੂੰ ਕਿਤੇ ਨਾ ਕਿਤੇ ਵਰਤਦੇ ਹਾਂ ਤੇ ਉਹ ਬਹੁਤ ਘੱਟ ਸਮਾਂ ਹੀ ਚੱਲਦੀ ਹੈ ਸੋ ਸਾਨੂੰ ਉਸ ਵੇਲੇ ਬੜਾ ਦੁੱਖ ਹੁੰਦਾ ਹੈ ਕਿ ਅਸੀਂ ਇਸ ਤੇ ਪੈਸੇ ਖਰਚੇ ਪਰ ਜਿਹੜਾ ਇਹ ਬਹੁਤ ਘੱਟ ਚੱਲੀ ਜਾਂ ਜਲਦੀ ਖਰਾਬ ਹੋ ਗਈ ਪਰ ਜੇ ਉਹੀ ਵਸਤੂ ਉਹੀ ਚੀਜ਼ ਅਸੀਂ ਆਪਣੇ ਦੇਸ਼ ਦੀ ਬਣੀ ਹੋਈ ਲੈਂਦੇ ਤਾਂ ਸ਼ਾਇਦ ਉਹ ਜ਼ਿਆਦਾ ਸਮਾਂ ਚੱਲਦੀ ਸੋ ਇਹ ਚੀਜ਼ਾਂ ਸਾਨੂੰ ਆਪਣੀ ਸੋਚ ਨੂੰ ਬਦਲਣਾ ਪਏਗਾ ਬੜੇ ਹੀ ਲੁਭਾਵਨੇ ਤਰੀਕਿਆਂ ਦੇ ਨਾਲ ਉਹ ਸਾਨੂੰ ਬਾਹਰਲੀਆਂ ਜਿਹੜੀਆਂ ਵਸਤੂਆਂ ਨੇ ਉਹ ਸਾਨੂੰ ਦਿੰਦੇ ਨੇ ਔਰ ਬੜੇ ਸਸਤੇ ਦਾਮਾਂ ਤੇ ਵੀ ਮਿਲ ਜਾਂਦੀਆਂ ਨੇ ਔਰ ਅਸੀਂ ਉਸ ਵੇਲੇ ਆਪਣੀ ਬੁੱਧੀ ਦਾ ਇਸਤੇਮਾਲ ਨਹੀਂ ਕਰਦੇ ਔਰ ਉਹ ਸਸਤੀ ਚੀਜ਼ ਲੈ ਲੈਂਦੇ ਹਾਂ ਪਰ ਬਾਅਦ ਦੇ ਵਿਚ ਸਾਨੂੰ ਬੜਾ ਹੀ ਨੁਕਸਾਨ ਹੁੰਦਾ ਹੈ ਸੋ ਆਪਣੇ ਆਲੇ ਦੁਆਲੇ ਦੇ ਦੁਕਾਨਦਾਰਾਂ ਨੂੰ ਅਸੀਂ ਨਾਲੇ ਸਥਾਨਕ ਉਤਪਾਦਕ ਜਿਹੜਾ ਆ ਉਸਦੀ ਚੀਜ਼ ਨੂੰ ਸਾਨੂੰ ਇਸਤੇਮਾਲ ਕਰਨਾ ਚਾਹੀਦਾ ਉਸਦਾ ਸਮਾਨ ਖਰੀਦਣਾ ਚਾਹੀਦਾ ਗੁਣਵੱਤਾ ਦੇਖ ਕੇ ਚੀਜ਼ ਲੈਣੀ ਚਾਹੀਦੀ ਹੈ ਸਵਦੇਸ਼ੀ ਚੀਜ਼ਾਂ ਦੀ ਅਸੀਂ ਚੋਣ ਕਰੀਏ ਸਵਦੇਸ਼ੀ ਅਪਣਾਉਣ ਨਾਲ ਦੇਸ਼ ਭਗਤੀ ਦਾ ਵੀ ਇੱਕ ਰੂਪ ਹੈ ਜਦੋਂ ਅਸੀਂ ਮੇਡ ਇਨ ਇੰਡੀਆ ਉਤਪਾਦ ਖਰੀਦਾਂਗੇ ਤਾਂ ਅਸੀਂ ਸਿੱਧੇ ਤੌਰ ਤੇ ਆਪਣੇ ਦੇਸ਼ ਦੇ ਕਿਸਾਨ ਮਜ਼ਦੂਰ ਅਤੇ ਵਪਾਰੀ ਦੀ ਮਦਦ ਕਰ ਰਹੇ ਹੁੰਦੇ ਹਾਂ ਆਓ ਅਸੀਂ ਸਾਰੇ ਰਲ ਕੇ ਇਹ ਅੱਜ ਪ੍ਰਣ ਕਰ ਲਈਏ ਕਿ ਅਸੀਂ ਸਵਦੇਸ਼ੀ ਚੀਜ਼ਾਂ ਨੂੰ ਪਹਿਲ ਦੇਵਾਂਗੇ ਜਿਸਦੇ ਨਾਲ ਦੇਸ਼ ਆਰਥਿਕ ਤੌਰ ਤੇ ਮਜ਼ਬੂਤ ਅਤੇ ਆਤਮ ਨਿਰਭਰ ਹੋਏਗਾ ਸੋ ਅਸੀਂ ਸਾਰਿਆਂ ਨੂੰ ਇਹ ਸੋਚ ਆਪਣੀ ਬਦਲਣੀ ਪਏਗੀ ਔਰ ਆਪਣੇ ਦੇਸ਼ ਦੀਆਂ ਬਣੀਆਂ ਹੋਈਆਂ ਚੀਜ਼ਾਂ ਨੂੰ ਹੀ ਅਸੀਂ ਇਸਤੇਮਾਲ ਕਰੀਏ ਤਾਂ ਜੋ ਸਾਡਾ ਦੇਸ਼ ਜਿਹੜਾ ਆ ਉਹ ਆਤਮ ਨਿਰਭਰ ਬਣ ਸਕੇ ਸਾਡੀ ਦੂਜੇ ਦੇਸ਼ਾਂ ਤੇ ਜਿਹੜੀ ਨਿਰਭਰਤਾ ਆ ਉਹ ਘੱਟ ਸਕੇ

ਸਮੀਨ ਇਹ ਤਾਂ ਸੀ ਅੱਜ ਦੀ ਗੱਲ। ਇਸ ਤੋਂ ਬਾਅਦ ਵਧਦੇ ਹਾਂ ਅੱਜ ਦੇ ਅਗਲੇ ਸਿਲਸਿਲੇ ਵੱਲ। ਸਾਡਾ ਅੱਜ ਦਾ ਅਗਲਾ ਸਿਲਸਿਲਾ ਝਲਕੀ ਜਿਸਦਾ ਮੌਜੂ ਹੈ ਚੋਰ ਆਇਆ, ਜਿਸਦੀ ਲੇਖਿਕਾ ਹਨ ਰੀਤਾ ਅਟਵਾਲ।

0: ਮੈਂ ਨੂੰ ਰੋ ਰਹੀ ਆ। ਅਰੇ ਘਰ ਦੀਆਂ ਕਿਹੜੀਆਂ ਸਾਰੀਆਂ ਚੀਜ਼ਾਂ ਗਿਣੀਆਂ ਮਿਲੀਆਂ ਹੁੰਦੀਆਂ ਨੇ। ਅੱਜ ਇੱਕ ਚੋਰ ਆਇਆ, ਕੱਲ ਨੂੰ ਚਾਰ ਆਉਣਗੇ।
1: ਕੰਨਾ ਰਾਣੀ, ਚੋਰ ਦੇ ਪੈਰਾਂ ਦੇ ਨਿਸ਼ਾਨ।
0: ਓਏ ਹੋਏ ਨੀ, ਤੂੰ ਇੰਝ ਕੱਲ ਆਪਣੇ ਘਰ ਵਾਲੇ ਨੂੰ ਕਿਹਾ ਕਿ ਪੁਲਿਸ ਵਿੱਚ ਰਿਪੋਰਟ ਕਰ ਦੇ।
1: ਓਏ ਹੋਏ, ਨਾ ਜਾਣੀਏ ਉਂਝ ਅੱਜ ਦੇਖਣ ਆਇਆ ਹੋਵੇ ਤੇ ਫਿਰ ਲੈਣਾ ਤਾਂ ਕਿ ਕੋਈ ਵੱਡਾ ਹੈ ਤੁਹਾਡੇ ਵੱਡਾ।
0: ਬੇਬੇ ਜੀ, ਪੁਲਿਸ ਨੂੰ ਰਿਪੋਰਟ ਕਰਕੇ ਕੀ ਲੱਭਣਾ ਭਲਾ? ਪੁਲਿਸ ਤਾਂ ਆਪ ਚੋਰਾਂ ਡਾਕੂਆਂ ਅੱਗੇ ਹਰ ਹਰ ਪੇ ਕਰਦੀ ਹੈ। ਰੋਜ਼ ਅਖਬਾਰਾਂ ਵਿੱਚ ਨੀ ਪੜ੍ਹਦੇ ਕਿ ਪੁਲਿਸ ਮੂੰਹ ਤੱਕਦੀ ਰਹੇ ਤੇ ਮੁਜਰਮ ਫਰਾਰ ਹੋ ਗਏ? ਪੁਲਿਸ ਨੇ ਕੀ ਕਰਨਾ?
1: ਸੋ ਦੇਖੀ, ਸੱਚ ਕਹਿਣੀ ਕੁੜੇ, ਬਿਲਕੁਲ ਸੱਚ ਕਹਿਣੀ।
0: ਚੋਰ ਦਾ ਪਤਾ ਤੇ ਪੁਲਿਸ ਨੇ ਲਾ ਨੀ ਸਕਣਾ।
1: ਇਹੀ ਤੋ ਦਿਹਾੜੀ ਤੁਹਾਨੂੰ ਥਾਣੇ ਤਲਬ ਕਰਦੀ ਫਿਰ ਪੁਲਿਸ।
2: ਅੱਛਾ, ਮੈਂ ਚੱਲਦੀ ਹਾਂ।
1: ਕਮਲਾ, ਚੁਕੰਨੀ ਹੋ ਕੇ ਪੁੱਤਰ।
2: ਹਾਏ ਹਾਏ, ਸੁਪਨਾ ਘਰ ਵਾਲਾ ਕਿੰਨੇ ਵਜੇ ਆਉਂਦਾ ਜੀ ਪੁੱਤਰ?
0: ਬੇਬੇ ਜੀ, ਸ਼ਾਮੀ 5 ਵਜੇ ਤੋਂ ਬਾਅਦ ਹੀ ਆਉਂਦੇ ਨੇ।
2: ਅੰਦਰੋਂ ਕੁੰਡੀ ਮਾਰ ਕੇ ਬੈਠੀ, ਵਾਕਫ ਟਾਕਫ ਦੀ ਆਵਾਜ਼ ਬਗੈਰ ਬਿਲਕੁਲ ਕੁੰਡੀ ਨਾ ਖੋਲੀ।
1: ਅੱਛਾ ਚੰਗਾ, ਮੈਂ ਚੱਲਦੀ ਹਾਂ।
0: ਮੈਂ 20 ਵਾਰੀ ਕਿਹਾ ਕਿ ਬੰਦੇ ਹਾਲੇ ਇਮਾਰਤ ਨਾ ਲਾ। ਸਾਡੇ ਇਸ ਨਵੇਂ ਕਮਰੇ ਬਣਾਉਣ ਖੋਲੋਂ ਭਲਾ ਕੀ ਥੋੜਿਆ ਹੋਇਆ ਸੀ, ਪਰ ਇਹ ਨਹੀਂ ਮੰਨਦਾ। ਮੈਂ ਕਲਮ ਕੱਲੀ, ਉੱਪਰੋਂ ਰਾਜ ਮਿਸਤਰੀ, ਕਦੀ ਪੱਠੇ ਵਾਲਿਆਂ ਦਾ ਮੁਨਸ਼ੀ ਆ ਗਿਆ, ਕਦੀ ਰੇਤ ਬਜਰੀ ਵਾਲੇ ਟਰੱਕ ਆ ਗਏ। ਮੈਂ ਕਿੱਧਰ ਜਾਵਾਂ ਤੇ ਕੀ ਕਰਾਂ? ਤੇ ਉੱਪਰੋਂ
3: ਭੈਣ ਕਮਲਾ, ਕੀ ਕਰਦੀ ਏ?
1: ਹਾਏ, ਮੈਂ ਸੁਣਿਆ ਏ ਤੇਰੇ ਘਰ ਚੋਰ ਆ ਗਏ ਸੀ।
0: ਤੇ ਰੱਬ ਜਾਣੇ ਚੋਰ ਸਨ ਜਾਂ ਸਾਧ, ਪਰ ਸ਼ਾਂਤਾ ਬੇੜੀਆਂ ਦਾ ਅੱਧਾ ਬੰਡਲ ਤੇ ਮਾਚਿਸ ਇਸ ਆਲੇ ਵਿਚ ਪਿਆ ਸੀ।
1: ਹਾਏ ਮਾਚਾ, ਇਹਦਾ ਮਤਲਬ ਇਹ ਹੋਇਆ ਚੋਰ ਬੜੇ ਆਰਾਮ ਨਾਲ ਇੱਥੇ ਕਾਫੀ ਚਿਰ ਬੈਠਾ ਰਿਹਾ।
0: ਰੱਬ ਦੀਆਂ ਰੱਬ ਹੀ ਜਾਣੇ, ਪਰ ਸੜੀਆਂ ਹੋਈਆਂ ਬੇੜੀਆਂ ਦੇ ਟੁਕੜੇ ਵੀ ਪਏ ਨੇ। ਪਤਾ ਨੀ ਮਰਚਾਂ ਦਾ ਕਿੰਨਾ ਚਿਰ ਇੱਥੇ ਬੈਠਾ ਸੜਿਆ ਰਿਹਾ।
1: ਮੈਂ ਤਾਂ ਸਵੇਰੇ ਉੱਠ ਕੇ ਦੇਖਿਆ ਤੇ ਚੰਦਰੀਆਂ ਬੇੜੀਆਂ ਦਾ ਬੰਡਲ ਤੇ ਮਾਚਿਸ ਪਈ ਸੀ।
4: ਕਮਲਾ, ਭੈਣ ਮੇਰੀਏ, ਰਾਜ ਮਜ਼ੂਰ ਤਾਂ ਤੇਰੇ ਲੱਗੇ ਹੀ ਹੋਏ ਨੇ, ਤੂੰ ਇੰਜ ਕਰ। ਇਹ ਬਰਾਂਡਾ ਹੈ ਨਾ ਤੇਰਾ, ਇਧਰੋਂ ਵੀ ਤੇ ਇਧਰੋਂ ਵੀ ਲੋਹੇ ਦੀਆਂ ਕਰੀਲਾਂ ਨਾਲ ਢੱਕ ਦੇ। ਕੈਂਚੀ ਵਾਲੇ ਲੋਹੇ ਦੇ ਦਰਵਾਜੇ ਇੱਧਰ ਦੇਖੇ ਚ ਲੈ, ਰਾਤੀ ਇੱਕ ਤਾਲਾ ਮਾਰ ਦਿੱਤਾ ਕਰ। ਆਰਾਮ ਨਾਲ ਬੇਫਿਕਰੀ ਹੋ ਗਈ ਡੱਬੇ ਦਾ ਡੱਬਾ।
0: ਹੋਰ ਤਾਂ ਸ਼ਾਂਤਾ, ਤੇਰੀ ਸਲਾਹ ਚੰਗੀ ਹੈ, ਪਰ ਇਹਨਾਂ ਨੇ ਦਫ਼ਤਰੋਂ 10,000 ਕਰਜ਼ਾ ਲੈ ਕੇ ਇਹ ਕਮਰਾ ਬਣਾਉਣ ਦਾ ਕੰਮ ਛੋਹ ਲਿਆ। ਇਸ ਤਾਂ ਇਹ ਵੀ ਕੰਪਲੀਟ ਨੀ ਹੋਣਾ। ਡੱਬੇ ਦਾ ਤਾਂ ਜੱਸਾ ਨਾ ਆਇਆ, ਗ੍ਰਿਲ ਤੇ 5-6 ਹਜ਼ਾਰ ਤੇ ਲੱਗੇਗਾ ਹੀ ਨਾ।
1: ਆਹੋ, ਉਹ ਤਾਂ ਲੱਗੂ ਹੀ।
0: ਡਾਕਟਰਾਂ ਨੇ ਕਿਹੜੀ ਗ੍ਰਿਲ ਲਵਾਈ ਸੀ, 5,000 ਲੱਗ ਗਿਆ।
1: ਰੁਪਈਏ ਦੀ ਅੱਜ ਕੱਲ ਕੀਮਤ ਕੀ ਏ ਕਮਲਾ? ਲੋਹਿਆ ਤੇ ਕਹਿੰਦਾ ਏ ਹੱਥ ਨਾ ਲਾਓ।
3: ਮੈਂ ਚੱਲਦੀ ਆ, ਬਿੱਟੂ ਦੇ ਸਕੂਲੋਂ ਆਉਣ ਦਾ ਵੇਲਾ ਹੋ ਗਿਆ।
1: ਕਮਲਾ, ਸਮੇਂ ਬੜੇ ਭੈੜੇ ਨੇ, ਹੁਸ਼ਿਆਰ ਹੋ ਕੇ ਮਰਦ ਬਣ ਕੇ ਰਿਹਾ ਕਰ, ਚੰਗਾ?
0: ਹੁਣ ਮੈਂ ਕੀ ਕਰਾਂ, ਚੋਰ ਦੀ ਤੇ ਡਹਿਸ ਹੀ ਬੜੀ ਹੁੰਦੀ ਏ। ਅੱਜ ਮਰਚਾਂ ਨਾ ਇੱਥੋਂ ਤੱਕ ਆਇਆ, ਕੰਮ ਅੰਦਰ ਆਵੜੇ ਤੂੰ ਇਹ ਕੀ ਕਰ ਲੈਣਾ ਏ ਭਲਾ?
1: ਨੀ, ਬੀੜੀਆਂ ਦੇ 2 ਬੰਡਲ ਤੇ 2 ਮਾਚਿਸਾਂ ਲੱਭੀਆਂ ਈ।
0: ਨਾ ਨੀ ਸ਼ੀਲਾ, ਅੱਧਾ ਬੰਡਲ ਤੇ ਆਇਆ ਇੱਕ ਮਾਚਿਸ।
1: ਕਰ ਲੋ ਗੱਲ, ਤੂੰ ਬੇਬੇ ਤਾਂ ਦੱਸ ਕੇ ਗਈ ਏ ਕਿ 2 ਬੰਡਲ ਬੀੜੀਆਂ ਤੇ 2 ਮਾਚਿਸਾਂ ਲੱਭੀਆਂ ਨੇ।
0: ਰੱਬ ਜਾਣੇ ਮਾਚਿਸਾਂ ਦਾ ਖੜਾ ਖੜਾ 1.5 ਬੰਡਲ ਪੀ ਗਿਆ ਹੋਊਗਾ।
1: ਚੋਰੀਆਂ ਤੇ ਅੱਜ ਕੱਲ ਬਹੁਤ ਹੋਣ ਲੱਗ ਪਈਆਂ ਨੇ ਕਮਲਾ।
0: ਇਹ ਕੁਝ ਦਿਨ ਹੋਏ ਮੇਰੀ ਭੈਣ ਦੇ ਘਰੋਂ ਗੈਸ ਦਾ ਸਿਲੰਡਰ ਹੀ ਚੁੱਕੇ ਲੈ ਗਏ ਮਰ ਜਾਣੇ ਚੋਰ।
1: ਉਹ ਤਾਂ ਮੈਨੂੰ 75 ਲੱਗੀ ਹੋਈ ਏ ਕਿ ਅੱਜ ਤੇ ਭਾਵੇਂ ਢੇਲੇ ਦਾ ਨੁਕਸਾਨ ਨੀ ਹੋਇਆ, ਕੱਲ ਨੂੰ ਨਾ ਜਾਣੇ ਕੋਈ ਚੰਨ ਚੜੇ।
0: ਉਹ ਭੈਣ ਮੇਰੀ ਏ ਕੰਜੂਸੀ ਛੱਡ, ਇੱਕ ਗੋਰਖਾ ਨੌਕਰ ਰੱਖ ਲੈ,
1: ਉਹ ਇੱਥੇ ਬਰਾਂਡੇ ਚ ਬੈਠਾ ਰਹੂ ਤੇ ਚੌਕੀਦਾਰੀ ਕਰਦਾ ਰਹੂ।
0: ਨਾ ਭੈਣ, ਗੋਰਖੇ ਦੀ ਤਨਖਾਹ ਅਸੀਂ ਨਹੀਂ ਨਾ ਦੇਣ ਜੋਗੇ।
1: ਓਹੋ, ਊਠਾਂ ਵਾਲਿਆਂ ਨਾਲ ਰਿਸ਼ਤੇਦਾਰੀਆਂ ਹੋਣ ਤਾਂ ਬੂਹੇ ਵੱਡੇ ਬਣਾਉਣੇ ਹੀ ਪੈਂਦੇ ਨੇ। ਉਹ ਨਾਲੇ ਪਹਿਲਾਂ ਤੁਹਾਡੇ 3 ਕਮਰੇ ਥੋੜੇ ਸਨ, ਜਿਹੜਾ ਹੁਣ ਚੌਥਾ ਲੱਗੇ ਹੋਵੇ ਛੱਤਣ, 2 ਤਾਂ ਤੁਸੀਂ ਜੀਓ। ਉਹਨਾਂ ਨਿੱਕਾ ਨਾ ਲਿਆਣਾ, ਜਿੱਥੇ ਐਡਾ ਵੱਡਾ ਘਰ ਬਣਾਇਆ ਜੇ, ਉੱਥੇ 600 ਰੁਪਏ ਮਹੀਨੇ ਗੋਰਖੇ ਦੀ ਤਨਖਾਹ ਚੋੜੇ ਜੇ।
0: ਕੀ ਦੱਸਾਂ ਸ਼ੀਲਾ, ਇਹਨਾਂ ਨੂੰ ਸ਼ੌਕ ਹੀ ਬੜੇ ਪੈਰੇ ਪੈੜੇ ਨੇ।
1: ਕਹਿੰਦੇ ਸਨ 2 ਬੈਡਰੂਮ, 1 ਡਾਇਨਿੰਗ ਰੂਮ, 1 ਡਰਾਇੰਗ ਰੂਮ ਤੇ ਹੋਣਾ ਹੀ ਚਾਹੀਦਾ।
0: ਚਾਹੀਦੇ ਨੂੰ ਕੀ ਨੀ ਹੋਣਾ ਚਾਹੀਦਾ ਕਮਲਾ, ਉਹ ਬੰਦੇ ਦੀ ਤ੍ਰਿਸ਼ਨਾ ਤਾਂ ਕਦੇ ਮੁੱਕਦੀ ਹੀ ਨਹੀਂ। ਉਹ ਦਿਨ ਯਾਦ ਹੀ ਜਦੋਂ ਮਿਸਤਰੀਆਂ ਦੇ ਘਰ ਕਮਰੇ ਰਸੋਈ ਚ ਗੁਜ਼ਾਰਾ ਕਰਦੇ ਸੋ
1: ਸ਼ੀਲਾ।
0: ਉਦੋਂ ਤਾਂ ਅਸੀਂ ਆਪਣਾ ਮਕਾਨ ਬਣਾਉਣ ਕਰਕੇ ਨੇੜੇ ਕਿਰਾਏ ਤੇ ਕਮਰਾ ਲਿਆ ਸੀ।
1: ਚਲ ਠੀਕ ਏ, ਤੂੰ ਮੇਰੀ ਸਲਾਹ ਮੰਨ।
0: ਚੋਰ ਤੇ ਚੋਰ ਹੀ ਹੁੰਦਾ ਭੈਣ।
1: ਪਰਾਰ ਸਾਲ ਅੱਧੀ ਕੁ ਰਾਤੀ ਮੈਂ ਉੱਠੀ ਤਾਂ ਮੈਨੂੰ ਵਿਹੜੇ ਤੇ ਚੌਲਾ ਜਿਹਾ ਦਿਸੇ,
0: ਮੈਂ ਇਹਨਾਂ ਨੂੰ ਹੌਲੀ ਜਿਹਾ ਜਗਾਇਆ।
1: ਯਕੀਨ ਮੰਨ ਭੈਣ,

desde Sonrisí, Chalki, Chor Aya, desde Lekikasan, Rita Atwal. ਆਵਾਂ ਸੁਣਦੇ ਹਾਂ ਚੰਦ ਪੰਜਾਬੀ ਗੀਤ। ਸਭ ਤੋਂ ਪਹਿਲਾਂ ਸਮਾਧ ਫਰਮਾਓ ਹਰਭਜਨ ਮਾਨ ਦੀ ਆਵਾਜ਼ ਚ ਇਹ ਗੀਤ।

ਜ਼ਿੰਦਗੀ ਕਦੇ ਕਾਇਮ ਮਿਲਦਾ ਇਹੋ ਜਿਹਾ ਨਜ਼ਾਰਾ ਮਿਲਦਾ ਜ਼ਿੰਦਗੀ ਕਦੇ ਕਾਇਮ ਮਿਲਦਾ।

ਤੁਸੀਂ ਸੁਣ ਰਹੇ ਸੀ ਨੰਦ ਲਾਲ ਨੋਟਪੁਰੀ ਦੀ ਰਚਨਾ ਆਵਾਜ਼ ਸੁਰਿੰਦਰ ਕੌਰ ਦੀ। ਆਉਣ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਚ ਇਹ ਗੀਤ।

ਤੇਰੀ ਕੋਠੇ ਤੇ ਤੇ ਮੈਂ ਉਤਰੀ ਕਈ ਕਈ ਵਾਰੀ ਆ ਜਾ ਸੱਜਣਾ ਨਾ ਜਾ ਸੱਜਣਾ ਉਹ ਤੂੰ ਜਿੱਤਿਆ ਤੇ ਮੈਂ ਹਾਰੀ ਕੇ ਆਖਾਂ।

ਸੁਣ ਰਹੇ ਵੱਖ ਵੱਖ ਆਵਾਜ਼ਾਂ ਚ ਵੱਖ ਵੱਖ ਪੰਜਾਬੀ ਗੀਤ ਆਮ ਸੁਣਦੇ ਹਾਂ। ਹੰਸ ਰਾਜ ਹੰਸ ਤੱਕ ਆਇਆ ਹੋਇਆ ਇਹ ਬੜਾ ਹੀ ਮਕਬੂਲ ਔਰ ਖੂਬਸੂਰਤ ਗੀਤ।

ਜੀ ਸਾਮੀਨ ਹੰਸਰਾਜ ਹੰਸ ਤੇ ਗਾਇਸ ਗੀਤੇ ਨਾਲ ਹੀ ਦੇਸ਼ ਪੰਜਾਬ ਦੀ ਇਸ ਮਜਲਿਸ ਦਾ ਵੇਲਾ ਇੱਥੇ ਮੁੱਦਾ ਹੈ। ਇਨਸ਼ਾਅੱਲਾ ਕੱਲ ਸ਼ਾਮ ਫਿਰ ਮੁਲਾਕਾਤ ਹੋਏਗੀ, ਉਦੋਂ ਤੱਕ ਲਈ ਦੇ ਦਿਓ ਇਜਾਜ਼ਤ। ਖੁਦਾ ਹਾਫਿਜ਼।

0: ਕੋਈ ਚਾਦਰਾਂ ਖੇਸੀਆਂ ਵੀ ਆਪਾਂ ਘਰਾਂ ਦੇ ਵਿੱਚ ਆਮ ਮਿਲ ਜਾਂਦੀਆਂ ਸੀ, ਹਾਂਜੀ ਖੱਡੀ ਲੱਗੀ ਹੁੰਦੀ ਸੀ,
1: ਖੱਡੀ ਆਪ ਲਾਈ ਹੁੰਦੀ ਸੀ,
0: ਸਹੀ ਗੱਲ ਆ, ਤੇ ਸਾਰਾ ਕੁਝ ਉਹ ਚੀਜ਼ ਵੀ ਵਧੀਆ ਹੁੰਦੀ ਸੀ,
1: ਹੋਰ
0: ਉਹ ਹੰਢਣਸਾਰ ਹੁੰਦੀ ਸੀ,
1: ਬਿਲਕੁਲ
0: ਉਹ ਕਲਾ ਜਿਹੜੀ ਆ ਕਿਤੇ ਨਾ ਕਿਤੇ ਅਲੋਪ ਹੁੰਦੀ ਜਾਂਦੀ ਆ ਆਹ ਦਿਨਾਂ ਦੇ ਵਿੱਚ ਆ ਸਮੇਂ ਦੇ ਵਿੱਚ। ਸੋ ਸਾਨੂੰ ਉਸ ਕਲਾ ਨੂੰ ਸੰਭਾਲਣ ਦੀ ਲੋੜ ਆ।
1: ਨਹੀਂ ਪਰ ਇੱਕ ਗੱਲ ਹੋ ਰਿਹਾ
0: ਜੀ,
1: ਜਿਨ੍ਹਾਂ ਲੋਕਾਂ ਨੇ ਉਹ ਕਲਾ ਹਾਲੇ ਸਾਂਭੀ ਹੋਈ ਆ ਨਾ
0: ਜੀ,
1: ਉਹ ਬੜੇ ਹਾਲੇ ਮਤਲਬ ਵਧੀਆ ਤਰੀਕੇ ਦਾ ਜਿਹੜਾ ਆਪਣੇ ਉਹ ਚਾਦਰਾਂ ਸਾਰਾ ਕੁਝ ਹੈਂਡਲੂਮ ਜਿਹਨੂੰ ਆਪਾਂ ਕਹਿ ਦਿੰਦੇ ਤਿਆਰ ਵੀ ਕਰਦੇ ਆ
0: ਜੀ,
1: ਤੇ ਪੈਸੇ ਵੀ ਸੋਹਣੇ ਕਮਾਉਂਦੇ ਉਹ।
0: ਦੇਖੋ ਜਿਹਦੇ ਕੋਲ ਕਲਾ ਆ ਉਹਦੇ ਕੋਲ ਰੁਪਈਆ ਆਪਾਂ ਹੀ
1: ਆਉਣਾ ਹੀ ਆ,
0: ਉਹਨੂੰ ਲੋੜ ਨੀ ਕਿਤੇ ਘੁੰਮਣ ਦੀ। ਤੇ ਜਿਹੜੇ ਹੱਥ ਚ ਹੁਨਰ ਆ ਹੁਨਰ ਦੀ ਕਦਰ ਪੈਂਦੀ ਪੈਂਦੀ ਆ।
1: ਦੇਖੋ ਉਹ ਜਿਹੜੀ ਚੀਜ਼ ਆ, ਅੱਛਾ ਹੁਣ ਨਾ ਕੁੜੀਆਂ ਵਿਆਹ ਕਰਾਉਣ ਤੋਂ ਪਹਿਲਾਂ ਮਾਰ ਬਾਜ਼ਾਰਾਂ ਚ ਤੁਰੀਆਂ ਫਿਰਦੀਆਂ, ਮਾਂ ਵੀ ਲੈ ਲਵਾਂ ਆਹ ਵੀ ਲੈ ਲਵਾਂ ਉਹ ਵੀ ਲੈ ਲਵਾਂ
0: ਜੀ,
1: ਅੱਗੇ ਨਾ ਛੋਟੀ ਜਿਹੀ ਹੁੰਦੀ ਤੋਂ ਹੀ ਮਾਵਾਂ ਨੇ ਤਿਆਰ ਕਰਨਾ ਸ਼ੁਰੂ ਕਰ ਦੇਣਾ ਕੁੜੀਆਂ ਨੂੰ ਵੀ ਨਾ ਵੇਹ ਧੀਏ, ਕੱਲ ਨੂੰ ਤੇਰਾ ਕੋਈ ਕਰਨਾ ਵੀ ਆ ਤੇ ਤੂੰ ਭਾਈ ਆਹ ਦੇਖ ਆਹ ਸਿੱਖ, ਪੱਖੀਆਂ ਬਣਾਉਣੀਆਂ ਸਿੱਖ, ਚਾਦਰਾਂ ਕੱਢਣੀਆਂ ਸਿੱਖ,
0: ਸਿਲਾਈ ਕਢਾਈ ਦਾ ਕੰਮ,
1: ਸਿਲਾਈ ਕਢਾਈ ਦਾ ਕੰਮ ਸਿੱਖ ਲਾ। ਹੋਰ ਜਿਹੜੇ ਆਪਣੇ ਹੈਗੇ ਆ ਜਿੱਦਾਂ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ, ਉਹਨੇ ਬਣਾਉਣਾ ਸ਼ੁਰੂ ਕਰ ਦੇਣਾ, ਉਹ ਇਕੱਠਾ ਕਰ ਕਰਕੇ ਪੇਟੀ ਭਰ ਕੇ ਉਹਨੇ ਰੱਖ ਲੈਣੀ ਪਹਿਲੇ ਉਹਦਾ ਸਾਰਾ ਸਮਾਨ ਤਿਆਰ, ਤੇ ਜਦੋਂ ਕੁੜੀ ਦਾ ਵਿਆਹ ਹੋਣਾ ਤੇ ਉਹ ਪੇਟੀ ਨਾਲ ਤੋਰ ਦੇਣੀ।
0: ਦੇਖੋ ਜੀ ਹੱਥ ਨਾਲ ਚੀਜ਼ਾਂ ਬਣਾਈਆਂ ਨਾਲੇ ਹੰਢਣਸਾਰ ਹੁੰਦੀਆਂ ਸੀ,
1: ਬਿਲਕੁਲ,
0: ਤੇ ਨਾਲੇ ਚਾਹ ਹੁੰਦਾ ਸੀ ਮੈਂ ਆਪ ਬਣਾਈਆਂ, ਹਾਂਜੀ। ਤੇ ਅੱਜ ਕੱਲ ਜਿਹੜੀ ਉਹ ਕਲਾ ਆ ਕਿਤੇ ਨਾ ਕਿਤੇ ਅਲੋਪ ਹੁੰਦੀ ਜਾਂਦੀ ਆ
1: ਜੀ,
0: ਸੋ ਆਪਾਂ ਨੂੰ ਚਾਹੀਦਾ ਇਹ ਕਲਾ ਨੂੰ ਸੰਭਾਲਣਾ, ਇਹਦੇ ਨਾਲ ਨਾਲ ਅਗਲੀ ਸਾਡੀ ਪੀੜ੍ਹੀ ਆਉਂਦੀ ਆ ਉਹਨੂੰ ਵੀ ਦੱਸੀਏ ਵੀ ਸਾਡੇ ਕੋਲ ਆਹ ਕਲਾ ਸੀ, ਸਾਡੇ ਕੋਲ ਆਹ ਪੁਰਾਤਨ ਵਿਰਸਾ ਜਿਹੜਾ ਸਾਡਾ ਸੀ, ਅਸੀਂ ਸੰਭਾਲ ਕਰਕੇ ਤੁਸੀਂ ਵੀ ਸੰਭਾਲੋ ਇਹਨੂੰ।
1: ਬਿਲਕੁਲ ਬਿਲਕੁਲ, ਦੇਖੋ ਆਹ ਜਿਹੜੀਆਂ ਫੁਲਕਾਰੀਆਂ ਕੱਢਣੀਆਂ
0: ਜੀ,
1: ਮੋਰ ਘੁੱਗੀਆਂ ਪਾਉਣੀਆਂ ਹੈ, ਬਾਗ ਫੁੱਲ ਪਾਉਣੇ,
0: ਸਹੀ ਗੱਲ,
1: ਉਹ ਸਾਰਾ ਕੁਝ ਜਿਹੜਾ ਆ ਨਾ ਉਹ ਆਪਣੇ ਆਪ ਦੇ ਵਿੱਚ। ਅੱਛਾ ਇੱਕ ਗੱਲ ਹੋ ਰਿਹਾ ਵੀ ਉਦੋਂ ਜਿਹੜੇ ਲੋਕੀ ਇੱਦਾਂ ਹੁੰਦੇ ਸੀ ਨਾ ਉਹਨਾਂ ਨੂੰ ਆ ਜਿਹੜੀ ਦਿਮਾਗੀ ਟੈਨਸ਼ਨ ਹੁਣ ਬਹੁਤ ਆ, ਇਹ ਨਹੀਂ ਸੀ ਹੁੰਦੀ ਕਹਿੰਦੇ,
0: ਸਹੀ ਗੱਲ ਆ। ਦੇਖੋ ਕੰਮ ਚ ਧਿਆਨ ਲੱਗਾ ਹੁੰਦਾ ਸੀ, ਦੂਜੇ ਪਾਸੇ ਧਿਆਨ ਜਾਂਦਾ ਨਹੀਂ ਸੀ, ਤਾਂ ਕਲਾ ਚ ਆਪਣੇ ਮਸ਼ਰੂਫ ਰਹਿੰਦੇ ਸੀਗੇ,
1: ਬਿਲਕੁਲ ਬਿਲਕੁਲ।
0: ਦੇਖੋ ਜੀ ਕਲਾ ਕਿਤੇ ਨਾ ਕਿਤੇ ਹੁਣ ਵਪਾਰਕ ਰੂਪ ਵੀ ਧਾਰ ਗਈ ਆ,
1: ਹਾਂ ਬਿਲਕੁਲ ਧਾਰ ਗਈ ਆ,
0: ਤੇ ਹੱਥਾਂ ਨਾਲ ਬਣੀਆਂ ਚੀਜ਼ਾਂ ਜਿਹੜੀਆਂ ਆ ਮਾਰਕੀਟ ਦੇ ਵਿੱਚ ਤੁਸੀਂ ਜਾਓ ਤੇ ਬਹੁਤ ਮਹਿੰਗੀਆਂ ਮਿਲਦੀਆਂ।
1: ਦੇਖੋ ਮੈਂ ਇੱਕ ਦਿਨ ਆਪਾਂ ਜਾ ਕੀ ਕਹਿੰਦੇ ਇਹਨੂੰ ਸੋਸ਼ਲ ਮੀਡੀਆ ਇਹਦੇ ਤੇ ਕਈ ਵਾਰ ਦੇਖੀਦਾ
0: ਜੀ,
1: ਕਈ ਇਹਦੇ ਉੱਤੇ ਆਪਣੀਆਂ ਬੀਬੀਆਂ ਸਵਾਣੀਆਂ ਜਿਹੜੀਆਂ ਹੈਗੀਆਂ ਆ ਉਹ ਬੜੇ ਸੋਹਣੇ ਸੋਹਣੇ ਆਪਣੇ ਫੁਲਕਾਰੀਆਂ ਬਾਗ ਵਗੈਰਾ ਬਣਾ ਕੇ ਦੱਸਦੀਆਂ ਆ ਵੀ ਭਾਈ ਤੁਸੀਂ ਇਹਨਾਂ ਨੂੰ ਸਾਡੇ ਤੋਂ ਖਰੀਦੋ। ਫੇਰ ਹੋਰ ਜਿਹੜਾ ਇੱਕ ਕੁੜੀ ਮੈਂ ਦੇਖੀ ਉਹ ਕਰੋਸ਼ੀਏ ਨਾਲ ਹੀ ਪਤਾ ਨੀ ਕੀ ਕੁਛ ਬਣਾਈ ਜਾਂਦੀ ਆ।
0: ਦੇਖੋ ਬੜਾ ਕੁਛ ਬਣਦਾ ਇਹਦੇ ਵਿੱਚ, ਬੈਗ ਬਣਾਉਂਦੇ ਆ, ਬੈਗ ਆ ਤੁਸੀਂ ਆਪਣੇ ਲਾ ਲਓ ਕੱਪੜਿਆਂ ਤੱਕ ਦਾ ਇੱਥੇ ਜਿਹੜਾ ਆਪਣਾ ਸੂਟ ਜਿਹੜੇ ਬਣਾਉਂਦੇ ਆ ਖੱਦਰ ਟਾਈਪ ਦੇ ਜਿਹੜੇ ਬਣਾਏ ਹੁੰਦੇ ਆ
1: ਜੀ,
0: ਤੇ ਉਹ ਵੀ ਬਹੁਤ ਮਹਿੰਗੇ ਮੁੱਲ ਤੇ ਮਿਲਦੇ ਆ।
1: ਬਿਲਕੁਲ, ਔਰ ਦੇਖੋ ਸਾਨੂੰ ਇਹਨਾਂ ਇਹ ਜਿਹੜੇ ਸਾਡੇ ਹੈਗੇ ਆ ਨਾ
0: ਜੀ
1: ਹੱਥਾਂ ਨਾਲ ਸਮਾਨ ਬਣਾਉਣ ਵਾਲੇ, ਇਹਨਾਂ ਨੂੰ ਸਾਨੂੰ ਜ਼ਰੂਰ ਸਪੋਰਟ ਕਰਨੀ ਚਾਹੀਦੀ ਆ
0: ਜੀ,
1: ਤੇ ਇਹ ਸਮਾਨ ਸਾਨੂੰ ਉਹਨਾਂ ਤੋਂ ਖਰੀਦਣਾ ਚਾਹੀਦਾ ਤਾਂ ਕਿ ਇਹ ਚੀਜ਼ ਨੂੰ ਹੋਰ ਹੁਲਾਰਾ ਮਿਲ ਸਕੇ। ਔਰ ਹੁਣ ਤਾਂ ਕਹਿੰਦੇ ਬਾਹਰ ਵੀ ਜਾਂਦਾ ਸਮਾਨ ਬਹੁਤ ਹੈ,
0: ਜਾਂਦਾ ਜੀ ਪੂਰਾ ਜਾਂਦਾ। ਦੇਖੋ ਲੋਕੀ ਇਹ ਵੀ ਚਾਹੁੰਦੇ ਆ ਵੀ ਸਾਨੂੰ ਇਹੋ ਜਿਹੀ ਚੀਜ਼ਾਂ ਮਿਲਣ
1: ਜੀ,
0: ਪਰ ਮਾਰਕੀਟ ਦੇ ਵਿੱਚ ਕਈ ਵਾਰੀ ਚੀਜ਼ਾਂ ਬਹੁਤ ਘੱਟ ਮਿਲਦੀਆਂ ਇਹ, ਤੇ ਜਦੋਂ ਮਿਲਦੀਆਂ ਲੋਕੀ ਨੱਠ ਕੇ ਜਾਂਦੇ ਲੈ ਵੀ ਮੈਂ ਪਹਿਲਾਂ ਆਹ ਚੀਜ਼ ਖਰੀਦਾਂ।
1: ਬਿਲਕੁਲ ਸਹੀ ਗੱਲ ਆ,
0: ਤੇ
1: ਚਲੋ ਸਾਨੂੰ ਇਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਔਰ ਸਾਨੂੰ ਇਹ ਸਮਾਨ ਜਿਹੜਾ ਖਰੀਦਣਾ ਚਾਹੀਦਾ
0: ਜੀ।
1: ਜੇ ਕਹੋ ਤਾਂ ਗੀਤ ਸੁਣਾਈਏ ਫਿਰ,
0: ਸੁਣਾ ਦਿਓ ਜੀ, ਰੂਹ ਦੀ ਖੁਰਾਕ ਆ,
1: ਲਓ ਜੀ ਸੁਣੋ ਫਿਰ
0: ਸੁਣਾਓ ਜੀ।

0: ਹਾਂ ਜੀ ਸੁਣਿਆ ਜੀ ਸੁਣਿਆ ਜੀ ਬਿਲਕੁਲ ਸੁਣਿਆ ਜੀ।
1: ਅੱਛਾ ਗੱਲ ਹੈਗੀ ਇੱਦਾਂ ਪਈ ਹੁਣ ਤੁਹਾਨੂੰ ਨਾ ਅਸੀਂ ਇੱਕ ਰੂਪਕ ਸੁਣਾਉਣਾ ਹੈ।
0: ਅੱਛਾ ਜੀ।
1: ਜਿਹੜੇ ਆਪਣੇ ਆਜ਼ਾਦੀ ਘੁਲਾਟੀਏ ਹੋਏ ਆ ਜਿਨ੍ਹਾਂ ਨੇ ਬਹੁਤ ਆਪਣੀਆਂ ਜ਼ਿੰਦਗੀਆਂ ਆਪਣੀਆਂ ਕਹਿ ਲਓ ਵੀ ਸਾਰਾ ਕੁਛ ਹੀ ਕੁਰਬਾਨ ਕਰਤਾ ਇਸ ਦੇਸ਼
0: ਜੀ
1: ਉਹਨਾਂ ਦੇ ਬਾਰੇ ਚ ਹੈਗਾ ਗਦਰ ਲਹਿਰ ਦੇ ਬਾਰੇ ਚ ਹੈ
0: ਜੀ
1: ਤੇ ਆਓ ਆਪਾਂ ਉਹ ਰੂਪਕ ਸੁਣੀਏ।
0: ਸੁਣਾਓ ਜੀ ਫਿਰ।

0: ਗਦਰ ਲਹਿਰ ਬਾਰੇ ਕੁਛ ਕਰੀ ਗੱਲਬਾਤ?
1: ਹਾਂ ਵੀ ਸੁਣੋ ਬੱਚਿਓ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ,
2: ਹਾਂਜੀ ਹਾਂਜੀ,
1: ਕਿ ਜਦੋਂ ਪੰਜਾਬੀਆਂ ਲਈ ਖੇਤੀਬਾੜੀ ਵੀ ਕਰਨੀ ਔਖੀ ਹੋ ਗਈ, ਪੇਂਡੂ ਦਸਤਕਾਰਾਂ ਲਈ ਬਰਤਾਨੀਆ ਤੋਂ ਲਿਆਂਦੇ ਹੋਏ ਮਸ਼ੀਨੀ ਮਾਲ ਦਾ ਮੁਕਾਬਲਾ ਕਰਨਾ ਮੁਸ਼ਕਿਲ ਹੋ ਗਿਆ, ਤਾਂ ਬੇਰੁਜ਼ਗਾਰ ਲੋਕ ਕੈਨੇਡਾ, ਅਮਰੀਕਾ, ਚੀਨ, ਹਾਂਗਕਾਂਗ, ਯਾਨੀ ਬਾਹਰਲੇ ਮੁਲਕਾਂ ਚ ਜਾ ਕੇ ਆਪਣੀ ਰੋਟੀ ਦਾ ਜੁਗਾੜ ਕਰਨ ਲੱਗ ਪਏ।
2: ਅੱਛਾ ਜੀ,
1: ਭਾਵੇਂ ਮਿਹਨਤ ਬਹੁਤ ਸੀ ਪਰ ਮਾਲੀ ਹਾਲਤ ਸੁਧਰਨ ਲੱਗੀ।
0: ਕਈ ਲੋਕਾਂ ਨੇ ਤਾਂ ਬਾਹਰ ਜ਼ਮੀਨਾਂ ਖਰੀਦ ਕੇ ਆਪਣਾ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਦਿੱਤਾ ਸੀ।
1: ਆਪਣਾ ਕਾਰੋਬਾਰ? ਹਾਂ, ਇਸੇ ਕਰਕੇ ਉਹ ਛੇਤੀ ਕੈਨੇਡਾ ਅਮਰੀਕਾ ਸਰਕਾਰਾਂ ਦੀਆਂ ਅੱਖਾਂ ਚ ਰੜਕਣ ਲੱਗ ਪਏ।
3: ਇੰਕਰੀਜ਼ਿੰਗ ਆਫ ਇੰਡੀਅਨ ਪਾਪੂਲੇਸ਼ਨ ਹਮਾਰੇ ਮੁਲਕ ਕੇ ਲਈ ਕਦੇ ਵੀ ਖਤਰਾ ਬਣ ਸਕਤਾ ਹੈ।
4: ਮੈਂ ਵੀ ਯਹੀ ਸੋਚ ਰਹਾ ਹੂੰ ਸਰ, ਇਨਕਾ ਧੀਰੇ ਧੀਰੇ ਹਮਾਰੀ ਜ਼ਮੀਨ ਪਰ ਕਬਜ਼ਾ ਹੋ ਰਹਾ ਹੈ।
3: ਔਰ ਜੈਸੇ ਜੈਸੇ ਇਨਕਾ ਕੀਮਤੀ ਬਣੇਗਾ, ਇਨਕਾ ਤਾਕਤ ਵੀ ਬਣੇਗਾ।
4: ਯੈਸ,
3: ਔਰ ਬਢਤਾ ਹੁਆ ਯੇ ਤਾਕਤ ਹਮਕੋ ਕਮਜ਼ੋਰ ਕਰ ਦੇਗਾ।

0: I see. Yes. Asahi Yoga. Asahi Yoga.
1: ਪਰ ਗਿਆਨੀ ਕੀ ਪੰਜਾਬੀਆਂ ਦੀ ਇਸ ਗੱਲ ਦਾ ਕੀ ਅਸਰ ਹੋਇਆ?
0: ਮੇਰੇ ਨਾਲ ਪੰਜਾਬੀਆਂ ਦੀ ਸੂਝ ਬੂਝ ਤੇ ਅਣਖ ਜਾਗੀ। ਉਹ ਇਕੱਠੇ ਹੋ ਕੇ ਮਸਲਿਆਂ ਤੇ ਵਿਚਾਰ ਕਰਨ ਲੱਗੇ। ਬਈ ਬਾਬਾ ਜਵਾਲਾ ਸਿੰਘ ਜੀ ਨੇ ਠੀਕ ਆਖਿਆ, ਸਾਨੂੰ ਆਪਣੇ ਪ੍ਰਵਾਸੀ ਭਰਾਵਾਂ ਦੇ ਦੁੱਖ ਦਰਦ ਲੋਕਾਂ ਦੇ ਸਾਹਮਣੇ ਲਿਆਉਣੇ ਚਾਹੀਦੇ ਨੇ।
2: ਭਾਵੋ ਅਸੀਂ ਸਾਮਰਾਜੀ ਸਰਕਾਰ ਸਾਹਮਣੇ ਆਪਣੀਆਂ ਮੁਸ਼ਕਲਾਂ ਸ਼ਿਕਾਇਤਾਂ ਤੇ ਮੰਗਾਂ ਰੱਖੀਆਂ ਸੀ। ਅਫਸੋਸ, ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਇਸ ਲਈ ਹੁਣ ਇੱਕੋ ਹੀ ਰਾਹ ਨਜ਼ਰ ਆਉਂਦਾ।
0: ਉਹ ਕੀ ਜਵਾਲਾ ਸਿੰਘ ਜੀ?
2: ਇੱਕ ਨਵਾਂ ਨਾਰਾ, ਹਰ ਸ਼ੈ ਇਨਕਲਾਬ ਲਈ, ਹਰ ਕਦਮ ਦੇਸ਼ ਦੀ ਆਜ਼ਾਦੀ ਲਈ।
0: ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਸੀ, ਜੋ ਮਗਰੋਂ ਹਿੰਦੁਸਤਾਨ ਗਦਰ ਪਾਰਟੀ ਦੇ ਨਾਂ ਨਾਲ ਪ੍ਰਸਿੱਧ ਹੋਈ। ਬਾਬਾ ਸੋਹਣ ਸਿੰਘ ਭਾਕੜਾ ਪ੍ਰਧਾਨ, ਬਾਲਾ ਹਰਦਿਆਲ ਮੁੱਖ ਸਕੱਤਰ ਤੇ ਪੰਡਿਤ ਕਾਸ਼ੀ ਰਾਮ ਖਜ਼ਾਨਚੀ ਚੁਣੇ ਗਏ। ਇਸ ਜਥੇਬੰਦੀ ਦਾ ਆਪਣਾ ਨਿਸ਼ਾਨਾ ਸੀ ਕਿ ਕੈਨੇਡਾ ਤੇ ਅਮਰੀਕਾ ਚ ਖੇਡ ਰਹੇ ਉਹਨਾਂ ਸਭ ਗਰੁੱਪਾਂ ਤੇ ਜਥੇਬੰਦੀਆਂ ਨੂੰ ਇਕੱਠਾ ਕੀਤਾ ਜਾਏ ਤੇ ਭਾਰਤ ਚੋਂ ਅੰਗਰੇਜ਼ਾਂ ਨੂੰ ਕੱਢਿਆ ਜਾਏ। ਗਦਰ ਪਾਰਟੀ ਨੇ ਆਪਣੀ ਅਖਬਾਰ ਵੀ ਕੱਢੀ। ਬਾਲਾ ਹਰਦਿਆਲ ਇਸ ਦੇ ਮੁੱਖ ਸੰਪਾਦਕ ਸਨ ਤੇ ਅਖਬਾਰ ਦਾ ਨਾਂ ਸੀ ਗਦਰ।
1: ਪਰ ਗਿਆਨੀ ਜੀ, ਅੰਗਰੇਜ਼ ਸਰਕਾਰ ਨੇ ਇਹਨਾਂ ਨੂੰ ਰੋਕਿਆ ਨਹੀਂ?
0: ਅੰਗਰੇਜ਼ ਸਰਕਾਰ ਤਾਂ ਬੌਖਲਾ ਗਈ, ਉਹਨਾਂ ਲਾਲਾ ਹਰਦਿਆਲ ਨੂੰ ਗ੍ਰਿਫਤਾਰ ਕਰ ਲਿਆ। ਪਰ ਉਹ ਜ਼ਮਾਨਤ ਤੇ ਰਿਹਾ ਹੋ ਕੇ ਪਾਰਟੀ ਦੀ ਮਰਜ਼ੀ ਨਾਲ ਸਵਿਟਜ਼ਰਲੈਂਡ ਚਲੇ ਗਏ। ਬਾਅਦ ਚ ਭਾਈ ਸੰਤੋਖ ਸਿੰਘ ਨੂੰ ਪਾਰਟੀ ਦਾ ਮੁੱਖ ਸਕੱਤਰ ਬਣਾਇਆ ਗਿਆ। ਪਰ ਗਦਰੀਆਂ ਦੀ ਇਹ ਪਾਰਟੀ ਹੌਲੀ ਹੌਲੀ ਵਰਣ ਥੋੜ ਲੱਗੀ। ਦੋਸਤੋ, ਗਦਰ ਪਾਰਟੀ ਚੜ੍ਹਦੀ ਕਲਾ ਚ ਹੈ। ਅੱਜ ਹਰ ਕੋਈ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ ਵੱਧ ਚੜ੍ਹ ਕੇ ਹਿੱਸਾ ਪਾ ਰਿਹਾ ਹੈ। ਕਈ ਮੇਰੇ ਵੀਰ ਤਾਂ ਆਪਣੀਆਂ ਜਾਇਦਾਦਾਂ ਵੀ ਪਾਰਟੀ ਦਾ ਨਾਮ ਕਰ ਰਹੇ ਨੇ ਤਾਂ ਜੋ ਪਾਰਟੀ ਆਪਣੇ ਮੰਤਵ ਵਿੱਚ ਕਾਮਯਾਬ ਹੋ
3: ਸਕੇ।
0: ਜੇ ਸਾਰਿਆਂ ਦਾ ਪਾਰਟੀ ਦੇ ਨਾਲ ਸਹਿਯੋਗ ਦੇ ਰਿਹਾ ਤਾਂ ਦਿਨ ਦੂਰ ਨਹੀਂ ਸਾਥੀਓ ਜਦੋਂ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਦੇਖ ਸਕਾਂਗੇ। ਕਰਤਾਰ ਸਿੰਘ ਸਰਾਭਾ ਬਿਲਕੁਲ ਠੀਕ ਕਹਿ ਰਿਹਾ, ਦੇਸ਼ ਨੂੰ ਆਜ਼ਾਦ ਕਰਾਉਣ ਲਈ ਬਗਾਵਤ ਦੀ ਲੋੜ ਹੈ, ਦੇਸ਼ ਦੇ ਹੱਕਦਾਰਾਂ ਨੂੰ ਕਤਲ ਕਰਨ ਦੀ ਲੋੜ ਹੈ, ਇਹਨਾਂ ਕੰਮਾਂ ਵਾਸਤੇ ਪੈਸੇ ਦੀ ਲੋੜ ਹੈ। ਇਸ ਲਈ ਸਾਥੀਓ, ਸਰਕਾਰੀ ਖਜ਼ਾਨੇ ਲੁੱਟੋ, ਜੇਲ੍ਹਾਂ ਤੋੜੋ ਤੇ ਆਪਣੇ ਨਾਲ ਬੰਦੇ ਲੜਾਓ, ਟਾਕੇ ਮਾਰੋ, ਹਥਿਆਰ ਖਰੀਦੋ, ਬੰਬ ਬਣਾਓ, ਪਿੰਡ ਪਿੰਡ ਗਦਰ ਦਾ ਸੁਨੇਹਾ ਪਜਾਓ ਤੇ ਕਦਮ ਮਚਾਓ। ਹਿੰਦੁਸਤਾਨ ਹਮਾਰਾ ਹੈ, ਹਿੰਦੁਸਤਾਨ ਹਮਾਰਾ ਹੈ, ਹਮਾਰਾ ਹੈ। ਇਸ ਬਗਾਵਤ ਨੂੰ ਫੇਲ ਕਰਨ ਲਈ ਸਰਕਾਰ ਨੇ ਇੰਗਰੈਸ ਆਰਡੀਨੈਂਸ ਜਾਰੀ ਕਰਤਾ। ਜੋ ਕੋਈ ਵੀ ਬਾਹਰਲੇ ਮੁਲਕ ਤੋਂ ਆਏ ਉਹਨੂੰ ਗ੍ਰਿਫਤਾਰ ਕੀਤਾ ਜਾ ਸਕੇ ਤੇ ਬਗੈਰ ਮੁਕੱਦਮਾ ਚਲਾਏ ਉਹਨੂੰ ਜੇਲ੍ਹ ਵਿੱਚ ਸੁੱਟਿਆ ਜਾ ਸਕੇ।
1: ਦੇਖਿਆ ਵਿਦਿਆਰਥੀਓ, ਆਜ਼ਾਦੀ ਲਈ ਕਿੰਨਾ ਸੰਘਰਸ਼ ਕੀਤਾ ਗਦਰੀ ਬਾਬਿਆਂ ਨੇ।
0: ਸੰਘਰਸ਼ ਦੇ ਨਾਲ ਕੁਰਬਾਨੀਆਂ ਵੀ ਕੀਤੀਆਂ ਨੇ, ਜਾਨਾਂ ਵੀ ਗੁਆਈਆਂ ਨੇ। ਖੈਰ, ਪਾਰਟੀ ਲਈ ਹਰ ਕੋਈ ਆਪਣੇ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਸੀ। ਨਵੰਬਰ 1914 ਨੂੰ ਪਹਿਲਾਂ ਨਨਕਾਣਾ ਸਾਹਿਬ ਤੇ ਫੇਰ ਖਾਲਸਾ ਦੀਆਂ ਮੀਟਿੰਗਾਂ ਵਿੱਚ ਇੱਕ ਨਿਸ਼ਾਨਾ ਮਿੱਥਿਆ ਗਿਆ।
1: ਨਿਸ਼ਾਨਾ? ਕਿਹੜਾ ਨਿਸ਼ਾਨਾ?
0: ਬੱਚਿਓ, ਨਿਸ਼ਾਨਾ ਇਹ ਸੀ ਕਿ 26 ਨਵੰਬਰ 1914 ਨੂੰ ਅੰਮ੍ਰਿਤਸਰ ਤੇ ਲਾਹੌਰ ਦੇ ਇਨਕਲਾਬੀ ਜਥੇ ਫਿਰੋਜ਼ਪੁਰ ਛਾਉਣੀ ਤੇ ਹੱਲਾ ਬੋਲਣਗੇ। ਪਰ ਕੁਝ ਘੋੜ ਸਵਾਰਾਂ ਦੇ ਸਮੇਂ ਸਿਰ ਨਾ ਪੁੱਜਣ ਕਰਕੇ ਇਹ ਪ੍ਰੋਗਰਾਮ ਮੁਲਤਵੀ ਕਰਨਾ ਪਿਆ।
1: ਫਿਰ ਕੀ ਹੋਇਆ ਗਿਆ ਜੀ?
0: ਜਦੋਂ ਫਿਰੋਜ਼ਪੁਰ ਵਿੱਚ ਇਕੱਠੇ ਹੋਏ ਗਦਰੀ ਤਾਰੀਖ ਮੁਲਤਵੀ ਦੀ ਖ਼ਬਰ ਸੁਣ ਕੇ ਜਾ ਰਹੇ ਸਨ, 22 ਆਦਮੀ ਟਾਂਗਿਆਂ ਉੱਤੇ ਮੋਗੇ ਨੂੰ ਰਵਾਨਾ ਹੋਏ ਤੇ ਜਦੋਂ ਫੇਰੋ ਸ਼ਹਿਰ ਲੰਘੇ ਤਾਂ
2: ਜਲਦਾਰ ਫਤਿਹ ਸਿੰਘ
4: ਜੀ ਹਜ਼ੂਰ
2: ਕਿਹੜੀਆਂ ਸੋਚਾਂ ਚ ਪਿਆ ਹੋਵੇ?
4: ਠੰਡੇ ਸਾਹਿਬ, ਉਹ ਸਾਹਮਣੇ ਆਉਂਦਾ ਹੋਇਆ ਟਾਂਗਾ ਦੇਖ ਰਹੇ ਹੋ?
2: ਆਹੋ,

0: ਮੈਨੂੰ ਇੰਜ ਜਾਪਦਾ ਜਿਵੇਂ ਟਾਂਗੇ ਚ ਬੈਠੇ ਹੋਏ ਸਾਰੇ ਕਦਰ ਪਾਰਟੀ ਦੇ ਬੰਦੇ ਨੇ।
1: ਅੱਛਾ
0: ਲੱਗਦਾ ਮੈਨੂੰ, ਬਾਕੀ ਤੁਸੀਂ ਪੁੱਛਗਿੱਛ ਕਰਕੇ ਦੇਖ ਹੀ ਲਓ।
1: ਅੱਛਾ ਤੁਸੀਂ ਸ਼ੱਕ ਕਰ ਹੀ ਲੈਂਦੇ ਆ। ਸਾਰੇ ਉਤਰੋ ਬੇਟਾ, ਦੇਖੋ ਭਾਈ ਸਾਹਿਬ ਅਸੀਂ ਛੇਤੀ ਪਹੁੰਚੇ। ਤੂੰ ਜਾਣਦਾ ਤੂੰ ਕਿਹਦੇ ਨਾਲ ਗੱਲ ਕਰਦਾ? ਮੈਂ ਥਾਣੇਦਾਰ ਬਸ਼ਾਰਤ ਅਲੀ ਆ, ਜਿਹਨੂੰ ਦੇਖ ਕੇ ਵੱਡੇ ਵੱਡੇ ਦੇ ਪਸੀਨੇ ਛੁੱਟ ਜਾਂਦੇ ਆ। ਉਹ ਮੇਰੇ ਨਾਲ ਜਵਾਬ ਲੈਣਾ ਤੂੰ
2: ਇਸ ਨਾਲ ਗੱਲ ਕਰ ਥਾਣੇਦਾਰਾ,
1: ਤਮੀਜ਼ ਸਿਖਾਉਂਦਾ ਬਸ਼ਾਰਤ ਅਲੀ ਨੂੰ। ਓਏ ਲੱਗਦਾ ਤੈਨੂੰ ਤਮੀਜ਼ ਸਿਖਾਉਣੀ ਪੈ ਰਹੀ ਆ ਥਾਣੇਦਾਰਾ।
2: ਥਾਣੇਦਾਰ ਸਾਹਿਬ ਤੁਹਾਨੂੰ ਆਖਿਆ ਸੀ ਨਾ ਸਾਰੇ ਕਦਰ ਪਾਰਟੀ ਦੇ ਬੰਦੇ ਜਾਪਦੇ ਸੀ।
1: ਦੇਖੋ ਦੇਖੋ ਪਿਸਤੌਲ, ਹਾਂ ਤੁਹਾਡੇ ਵਰਗੇ ਬਦਤਮੀਜ਼ਾਂ ਨੂੰ ਪਿਸਤੌਲ ਵਾਲੀ ਤਮੀਜ਼ ਸਿਖਾ ਸਕਦੀ ਹੈ।
2: ਅਸੀਂ ਸਾਰੇ ਜਣੇ ਪੁਲਿਸ ਦੇ ਛੱਡੇ ਫਸੀਏ, ਦੇਖੋ ਉਹ ਲੋਕ ਹੀ ਗੋਲੀ ਦੀ ਆਵਾਜ਼ ਸੁਣ ਕੇ ਸਾਡੇ ਵੱਲ ਭੱਜਦੇ ਆ ਰਹੇ ਨੇ। ਜੇ ਅਸੀਂ ਉਹਨਾਂ ਦੇ ਹੱਥ ਆ ਗਏ ਤਾਂ ਸਮਝੋ ਸਾਰੇ ਜਣੇ ਸਿੱਖਾਂ ਦੇ ਪਿੱਛੇ ਜਾਵਾਂਗੇ। ਇਸ ਲਈ ਜਿੰਨੀ ਛੇਤੀ ਹੋ ਸਕੇ ਇੱਥੋਂ ਨਿਕਲ ਚਲੋ।
3: ਜੀ ਮੇਰੇ ਟਾਂਗ ਚ ਬੈਠ ਕੇ ਅੱਗੇ ਵੱਲ ਜਾ ਰਹੇ ਸੀ ਹਜ਼ੂਰ, ਮੈਨੂੰ ਨੀ ਸੀ ਪਤਾ ਕਿ ਉਹ ਗਦਰੀ ਦੇ।
0: ਉਠਾ ਬਿਠਾ, ਹਮ ਸੇ ਬਚ ਕਰ ਕਹੀਂ ਨਹੀਂ ਜਾ ਸਕਤਾ। ਵੋ ਕਿਸੀ ਵੀ ਹਾਲਤ ਮੈਂ ਯਹਾਂ ਸੇ ਬਚ ਕਰ ਨਾ ਨਿਕਲ ਪਾਏ।
1: ਜਨਾਬ ਮੈਨੂੰ ਜਾਪਦਾ ਉਹ ਨਦੀ ਕਿਨਾਰੇ ਜਿਹੜੀਆਂ ਉੱਗੀਆਂ ਹੋਈਆਂ ਝਾੜੀਆਂ ਨੇ ਨਾ ਉਹਦੇ ਵਿੱਚ ਰੁਕੇ ਹੋਏ ਆ।
0: ਐਸੇ ਹੁਣ ਝਾੜੀਓ ਬਈ, ਐਸ ਲਗਾ
1: ਦੋ
0: ਹਮਾਰੇ ਸਾਹਮਣੇ ਪੇਸ਼ ਕਰੋ ਜਲਦੀ। ਦੋ ਇਨਕਲਾਬੀ ਧਰਮ ਸਿੰਘ ਬੰਸੀਪੁਰ ਤੇ ਚੰਦਾ ਸਿੰਘ ਵੜੈਚ ਮੁਕਾਬਲੇ ਚ ਮਾਰੇ ਗਏ ਤਾਂ ਸਭ ਗਦਰੀ ਫੜੇ ਗਏ। ਇਹਨਾਂ ਸਾਰਿਆਂ ਤੇ ਸੈਸ਼ਨ ਜੱਜ ਫਿਰੋਜ਼ਪੁਰ ਦੀ ਅਦਾਲਤ ਚ ਮੁਕੱਦਮਾ ਚੱਲਿਆ। 13 ਫਰਵਰੀ 1915 ਨੂੰ ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਪੰਡਿਤ ਕਾਸ਼ੀ ਰਾਮ ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਰਹਿਮਤ ਅਲੀ ਤੇ ਬਾਕੀ ਸਾਰਿਆਂ ਨੂੰ 25 ਮਾਰਚ 1915 ਨੂੰ ਸਾਹੀਵਾਲ ਜੇਲ੍ਹ ਵਿਚ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ।
4: ਤਾਰੀਖ ਦਾ ਮੁਲਤਵੀ ਹੋਣਾ ਫਿਰੋਜ਼ਪੁਰ ਦੇ ਗਰੁੱਪ ਨੂੰ ਕਿੰਨਾ ਮਹਿੰਗਾ ਪਿਆ।
0: ਹਾਂ, ਦੇਸ਼ ਦੇ ਬਹਾਦਰ ਸਪੂਤ ਕਿਸੇ ਪ੍ਰਾਪਤੀ ਤੋਂ ਬਗੈਰ ਹੀ ਜਾਨਾਂ ਗੁਆ ਗਏ।
1: ਗਿਆਨੀ ਜੀ ਇੱਕ ਗੱਲ ਦੱਸੋ।
0: ਹਾਂ ਪੁੱਤਰ,
1: ਪਾਰਟੀ ਹਥਿਆਰਾਂ ਦਾ ਪ੍ਰਬੰਧ ਕਿਵੇਂ ਕਰਦੀ ਸੀ?
0: ਇੱਕ ਵਾਰ ਤਾਂ ਉਹਨਾਂ ਨੇ ਅਮਰੀਕਾ ਤੋਂ ਹਥਿਆਰ ਲਿਆਂਦੇ, ਪਰ ਬੰਦਰਗਾਹ ਤੇ ਤਲਾਸ਼ੀ ਦੇ ਡਰ ਕਾਰਨ ਸਾਰੇ ਹਥਿਆਰ ਸਮੁੰਦਰ ਚ ਸੁੱਟ ਦਿੱਤੇ। ਫਿਰ ਕੁਝ ਹਥਿਆਰ ਬੰਗਾਲੀ ਇਨਕਲਾਬੀਆਂ ਤੋਂ ਵੀ ਲਏ, ਕਬਾਇਲੀ ਪਠਾਣਾ ਨਾਲ ਹਥਿਆਰਾਂ ਲਈ ਸੰਬੰਧ ਕਾਇਮ ਕੀਤੇ।
1: ਗਿਆਨੀ ਜੀ, ਹਥਿਆਰਾਂ ਵਾਸਤੇ ਤਾਂ ਬਹੁਤ ਸਾਰੇ ਪੈਸਿਆਂ ਦੀ ਲੋੜ ਪੈਂਦੀ ਹੈ।
0: ਹਾਂ, ਹਥਿਆਰਾਂ ਵਾਸਤੇ ਪੈਸਿਆਂ ਦੀ ਵੀ ਲੋੜ ਸੀ, ਇਸੇ ਲਈ ਫੈਸਲਾ ਕੀਤਾ ਕਿ ਸਿਆਸੀ ਡਾਕੇ ਮਾਰੇ ਜਾਣ।
1: ਡਾਕੇ?
0: ਹਾਂ, ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਸੀ। ਪਹਿਲਾ ਡਾਕਾ 23 ਫਰਵਰੀ 1915 ਨੂੰ ਸਾਹਨੇ ਵਾਰ ਮਾਰਿਆ ਤੇ ਦੂਜਾ 27 ਫਰਵਰੀ 1915 ਨੂੰ ਮਨਸੂਰਾਂ ਵਿਚ ਇਕ ਸ਼ਾਹੂਕਾਰ ਦੇ ਘਰ ਮਾਰਿਆ। ਉਸ ਦਾ ਗਰੁੱਪ ਲੀਡਰ ਕਰਤਾਰ ਸਿੰਘ ਸਰਾਭਾ ਸੀ।
1: ਨਹੀਂ ਤਾਂ ਗੋਲੀ ਮਾਰ ਕੇ ਤੇਰਾ ਖੋਪੜਾ ਦੂ। ਇੱਕ ਗੱਲ ਧਿਆਨ ਨਾਲ ਸੁਣ, ਅਸੀਂ ਲੁਟੇਰੇ ਨਹੀਂ ਆ, ਇਨਕਲਾਬੀ ਆ। ਸਾਡੇ ਤੈਨੂੰ ਇਹ ਵੀ ਦੱਸਦੇ ਕਿ ਇਹਦੇ ਪੈਸੇ ਕਿਸੇ ਮਾੜੇ ਕੰਮ ਨਹੀਂ ਲੱਗਣਗੇ।
5: ਪੁੱਤਰ, ਮੇਰੇ ਨਾਲ ਤੁਹਾਡੀ ਦੁਸ਼ਮਣੀ ਕੀ ਹੈ? ਤੁਸੀਂ ਮੈਨੂੰ ਕਿਉਂ ਬਰਬਾਦ ਕਰਨਾ?
1: ਓਏ ਮੂਰਖਾ, ਤੇਰੀ ਬੇਈਮਾਨੀ ਦੀ ਕਮਾਈ ਕਿਸੇ ਨੇਕ ਕੰਮ

0: ਸਬੂਤ ਤੈਨੂੰ ਹੋਰ ਕੀ ਚਾਹੀਦਾ? ਮੈਂ ਚਾਬੀ ਚਾਬੀ ਨੀ ਦੇਣੀ, ਮੈਨੂੰ ਮਜਬੂਰ ਦਾ ਕਰ ਗੋਲੀ ਚਲਾਉਣ ਦੇ, ਚਾਬੀ
1: ਨਹੀਂ ਮੈਂ ਚਾਬੀ
0: ਜੰਦਾ ਕਿ ਨਹੀਂ
2: ਉਸੇ ਤਰ੍ਹਾਂ ਉਹਨਾਂ ਨੇ ਕੋਈ ਪੰਜ ਡਾਕੇ ਮਾਰੇ ਤੇ ਹਥਿਆਰਾਂ ਵਾਸਤੇ ਪੈਸੇ ਦਾ ਪ੍ਰਬੰਧ ਕੀਤਾ।
1: ਪਰ ਤੁਸੀਂ ਇਹ ਤਾਂ ਦੱਸਿਆ ਨਹੀਂ, ਫਿਰੋਜ਼ਪੁਰ ਛਾਉਣੀ ਚ ਜਿਹੜਾ ਹਮਲਾ ਕਰਨਾ ਸੀ ਉਹਦਾ ਕੀ ਬਣਿਆ?
2: ਉਹਦੇ ਲਈ ਇੱਕ ਨਵੀਂ ਤਾਰੀਖ ਮਿੱਥੀ ਗਈ। 21 ਫਰਵਰੀ 1915 ਨੂੰ ਲਾਹੌਰ ਦੀ ਛਾਉਣੀ ਤੇ ਫਿਰੋਜ਼ਪੁਰ ਤੇ ਹਮਲਾ ਕਰਕੇ ਕਬਜ਼ਾ ਕਰਨ ਦਾ ਫੈਸਲਾ ਕੀਤਾ ਗਿਆ। ਨਾਲੇ ਰਾਸ ਬਿਹਾਰੀ ਬੋਸ ਜਿਹੜਾ ਕਿ ਬੰਬ ਬਣਾਉਣਾ ਜਾਣਦਾ ਸੀ ਉਹਨੂੰ ਪੰਜਾਬ ਵਿੱਚ ਲਿਆਉਣ ਬਾਰੇ ਸੋਚਿਆ ਗਿਆ ਤੇ ਉਹ ਜਨਵਰੀ ਅੱਧ ਵਿੱਚ ਪੰਜਾਬ ਆ ਹੀ ਗਿਆ ਤੇ ਲਾਹੌਰ ਦੇ ਗਵਾਲ ਮੰਡੀ ਦੇ ਇਲਾਕੇ ਚ ਇੱਕ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗਾ। ਗਦਰ ਪਾਰਟੀ ਦਾ ਹੈੱਡਕੁਆਟਰ ਜਿਹੜਾ ਕਿ ਪਹਿਲਾਂ ਅੰਮ੍ਰਿਤਸਰ ਸੀ ਹੁਣ ਲਾਹੌਰ ਚ ਬਦਲ ਦਿੱਤਾ ਗਿਆ ਸੀ।
1: ਅੰਗਰੇਜ਼ਾਂ ਨੂੰ ਇਸ ਪਾਰਟੀ ਬਾਰੇ ਸਮਾਂ ਹੀ ਪਤਾ ਨਹੀਂ ਲੱਗਿਆ।
2: ਅੰਗਰੇਜ਼ਾਂ ਨੂੰ ਪੰਕ ਪੈ ਗਈ ਸੀ ਕਿ ਗਦਰ ਪਾਰਟੀ ਕੋਈ ਕਾਰਵਾਈ ਕਰਨ ਵਾਲੀ ਹੈ, ਪਰ ਕਿਸ ਦਿਨ ਤੇ ਕਿੱਥੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸੂਹ ਲੈਣ ਵਾਸਤੇ ਅੰਗਰੇਜ਼ਾਂ ਨੇ ਆਪਣਾ ਇੱਕ ਬੰਦਾ ਗਦਰ ਪਾਰਟੀ ਨਾਲ ਲੜਾ ਤਾ।
1: ਅੱਛਾ, ਉਹ ਕਿਹੜਾ ਬੰਦਾ ਸੀ ਜਾਨੀ ਜੀ?
2: ਕਰਤਾਰ ਸਿੰਘ, ਜਿਹੜਾ ਥੋੜੇ ਦਿਨਾਂ ਦੇ ਅੰਦਰ ਹੀ ਪਾਰਟੀ ਦੇ ਉੱਚੇ ਹਲਕਿਆਂ ਤੱਕ ਪਹੁੰਚ ਗਿਆ ਤੇ ਬਗਾਵਤ ਦੀ ਤਾਰੀਖ ਸਰਕਾਰ ਨੂੰ ਦੱਸ ਦਿੱਤੀ। ਕਈ ਗਦਰੀਆਂ ਨੂੰ ਉਹਦੇ ਤੇ ਸ਼ੱਕ ਹੋ ਗਿਆ ਸੀ, ਇਸ ਲਈ ਪਾਰਟੀ ਨੇ ਗਦਰ ਦੀ ਤਾਰੀਖ 21 ਫਰਵਰੀ ਦੀ ਥਾਂ 19 ਫਰਵਰੀ ਕਰ ਦਿੱਤੀ।
1: ਫਿਰ ਕੀ ਹੋਇਆ ਗਿਆਨੀ ਜੀ?
2: ਕਿਰਪਾਲ ਨੂੰ ਇਸ ਤਾਰੀਖ ਦਾ ਵੀ ਪਤਾ ਲੱਗ ਗਿਆ ਤੇ ਉਹਨੇ ਇਹਦੀ ਸੂਚਨਾ ਵੀ ਸਰਕਾਰ ਨੂੰ ਦੇ ਦਿੱਤੀ।
1: ਓਹੋ, ਇਹ ਬਹੁਤ ਮਾੜਾ ਹੋਇਆ ਗਿਆਨੀ ਜੀ।
2: ਹਾਂ ਪੁੱਤਰ,
1: ਫਿਰ ਕੀ ਹੋਇਆ?
2: ਫਿਰ ਕੀ, ਸਾਰੇ ਇਨਕਲਾਬੀ ਲਾਹੌਰ ਦੇ ਇੱਕ ਮਕਾਨ ਵਿਚੋਂ ਫੜੇ ਗਏ। ਦਫੇਦਾਰ ਲਛਮਣ ਸਿੰਘ, ਬਰਾਵਾ ਸਿੰਘ ਦਫੇਦਾਰ, ਅਬਦੁੱਲਾ, ਲਾਲ ਚੰਦ, ਇਹਨਾਂ ਨਾਲ 9 ਹੋਰਾਂ ਨੂੰ ਅੰਬਾਲਾ ਜੇਲ੍ਹ ਵਿਚ ਫਾਂਸੀ ਤੇ ਲਟਕਾ ਦਿੱਤਾ ਗਿਆ। 8 ਨੂੰ ਉਮਰ ਕੈਦ ਦੀ ਸਜ਼ਾ ਹੋਈ। ਇਸੇ ਤਰ੍ਹਾਂ ਫਿਰੋਜ਼ਪੁਰ ਛਾਉਣੀ ਵਿਚ ਹਰਨਾਮ ਸਿੰਘ, ਕਾਲਾ ਸਿੰਘ, ਰਾਮ ਸਿੰਘ, ਫੂਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੋਈ ਤੇ ਹਜ਼ਾਰੀ ਬਾਗ ਦੀ ਜੇਲ੍ਹ ਚ ਭੇਜ ਦਿੱਤਾ ਗਿਆ। ਮੁੱਖ ਦਫ਼ਤਰ ਉਜੜ ਗਿਆ ਤੇ ਗਦਰ ਲਹਿਰ ਅਸਫਲ ਹੋ ਗਈ।
1: ਮਤਲਬ ਗਦਰ ਲਹਿਰ ਦੇ ਅਸਫਲ ਹੋਣ ਦਾ ਮੁੱਖ ਕਾਰਨ ਇਹ ਗੱਦਾਰ ਸੀ, ਕਿਰਪਾਲ ਸਿੰਘ ਨੂੰ ਫੜ ਕੇ ਕਤਲ ਕਰ ਦੇਣਾ ਚਾਹੀਦਾ ਸੀ।
2: ਹਾਂ ਪੁੱਤਰ, ਇਹਨਾਂ ਗੱਦਾਰਾਂ ਕਰਕੇ ਤਾਂ ਸਾਡਾ ਮੁਲਕ ਗੁਲਾਮ ਹੋਇਆ ਸੀ।
1: ਕਿਉਂ ਜੀ, ਇਸ ਤੋਂ ਬਾਅਦ ਕੀ ਹੋਇਆ ਕਿ ਮੁੜ ਕੇ ਕਿਸੇ ਨੇ ਵੀ ਇਸ ਲਹਿਰ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ?
2: ਨਹੀਂ ਪੁੱਤਰ, ਪ੍ਰੇਮ ਸਿੰਘ ਵਾਸੀ ਸੁਰ ਸਿੰਘ ਜਿਹੜਾ ਅੰਮ੍ਰਿਤਸਰ ਨੇ ਗੱਦਾਰਾਂ ਤੋਂ ਗੁੱਸਾ ਖਾ ਕੇ ਪੜ ਲਿਆ ਕਿ ਉਹ ਬਦਲਾ ਲੈ ਕੇ ਰਹੇਗਾ। ਉਹਨੇ ਬਚੇ ਹੋਏ ਇਨਕਲਾਬੀਆਂ ਨੂੰ ਮੁੜ ਇਕੱਠਾ ਕੀਤਾ ਤੇ ਸਭ ਤੋਂ ਪਹਿਲਾਂ ਗੱਦਾਰਾਂ ਨੂੰ ਸਜ਼ਾ ਦੇਣ ਦਾ ਐਲਾਨ ਕੀਤਾ ਤੇ ਗੱਦਾਰਾਂ ਚ ਸਭ ਤੋਂ ਉੱਪਰ ਨਾਂ ਸੀ ਕਿਰਪਾਲ ਸਿੰਘ ਦਾ। ਸਾਡੀਆਂ ਨੇ ਕਦਰੀ ਬਾਬਿਆਂ ਨੂੰ ਮੌਤ ਦੀ ਨੀਂਦ ਸਵਾ ਕੇ ਚੈਨ ਦੀ ਨੀਂਦ ਸੁੱਤਾ ਪਿਆ ਹੈ। ਗੋਲੀ ਮਾਰ ਕੇ ਉਹਨੂੰ ਸਦਾ ਦੀ ਨੀਂਦ ਨਾ ਸਵਾ ਦੇਈਏ। ਸੁੱਤੇ ਪਏ ਨੂੰ ਮਾਰ ਦਿੱਤਾ ਤਾਂ ਇਹਨੂੰ ਆਪਣੀ ਕਰਤੂਤ ਦਾ ਅਹਿਸਾਸ ਕਿਵੇਂ ਹੋ? ਪਟਨਾ ਇਹਦੇ ਮੱਥੇ ਤੇ
0: ਪਛਾਣਦਾ ਨੀ ਸਾਨੂੰ?
3: ਲੱਗ ਗਿਆ ਹੋਊ ਕਿ
0: ਗੱਦਾਰ ਦੀ ਸਜ਼ਾ ਕੀ ਹੁੰਦੀ ਹੈ?
2: ਸਜ਼ਾਏ ਮੌਤ।
0: ਮੈਨੂੰ ਮਾਫ ਕਰੋ, ਮੈਨੂੰ ਮਾਫ ਕਰ ਦਿਓ, ਮੈਨੂੰ ਬਹੁਤ ਅਫਸੋਸ ਹੈ ਕਿ ਮੈਂ
2: ਅੰਗਰੇਜ਼ਾਂ ਕੋਲੋਂ ਤਾਂ ਤੈਨੂੰ ਕਾਫੀ ਵੱਡਾ ਖਜ਼ਾਨਾ ਮਿਲ ਗਿਆ, ਹੁਣ ਸਾਡੇ ਕੋਲੋਂ ਵੀ ਇਨਾਮ ਲੈ ਲੈ।
3: ਹੋਰ ਕਈ ਵਿਉਂਤਾਂ ਕੱਢੀਆਂ ਗਈਆਂ ਜਿਹੜੇ ਗਦਰੀਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਸੀ, ਜਿਨ੍ਹਾਂ ਨੂੰ ਕਾਲੇ ਪਾਣੀ ਭੇਜਿਆ ਜਾ ਰਿਹਾ ਸੀ, ਉਹਨਾਂ ਨੂੰ ਆਜ਼ਾਦ ਕਰਾਉਣ ਦੇ ਯਤਨ ਕੀਤੇ ਗਏ, ਪਰ ਉਹ ਫੇਲ ਹੋ ਗਏ ਤੇ ਸਾਜ਼ਿਸ਼ਾਂ ਦੇ ਕੇਸਾਂ ਦੇ ਅਧੀਨ ਗ੍ਰਿਫ਼ਤਾਰ ਹੋ ਗਏ।
1: ਸਾਜ਼ਿਸ਼ਾਂ ਦੇ ਕੇਸਾਂ ਦੇ ਅਧੀਨ?
3: ਹਾਂ, ਪਹਿਲਾਂ ਲਾਹੌਰ ਸਾਜ਼ਿਸ਼ ਕੇਸ 26 ਅਪ੍ਰੈਲ 1915 ਨੂੰ ਚੱਲਿਆ। ਇਸ ਵਿੱਚ 65 ਗਦਰੀ ਸਨ, 24 ਨੂੰ ਮੌਤ ਦੀ ਸਜ਼ਾ ਦਿੱਤੀ ਗਈ ਤੇ 27 ਨੂੰ ਉਮਰ ਕੈਦ, ਕਾਲਾ ਪਾਣੀ ਤੇ ਬਾਕੀਆਂ ਨੂੰ ਥੋੜੀਆਂ ਸਜ਼ਾਵਾਂ ਦਿੱਤੀਆਂ ਗਈਆਂ ਤੇ ਇਹਨਾਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ।
1: ਫਿਰ ਕਿਵੇਂ ਗਿਆ ਜੀ?
3: ਫੈਸਲਾ ਸੁਣ ਕੇ ਪੰਜਾਬ ਦੇ ਲੋਕਾਂ ਦਾ ਕ੍ਰੋਧ ਭੜਕ ਉੱਠਿਆ। ਉਸੇ ਵੇਲੇ ਵਾਇਸਰਾਏ ਲਾਰਡ ਹਾਰਡਿੰਗ ਪੰਜਾਬ ਆਇਆ। ਉਹਨੇ 24 ਫਾਂਸੀ ਲੱਗਣ ਵਾਲਿਆਂ ਵਿੱਚੋਂ 17 ਦੀ ਫਾਂਸੀ ਦੀ ਥਾਂ ਉਮਰ ਕੈਦ ਕਰ ਦਿੱਤੀ। ਫਾਂਸੀ ਲੱਗਣ ਵਾਲੇ 7 ਸਨ।
1: ਉਹ ਕਿਹੜੇ ਕਿਹੜੇ ਸਨ?
3: ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸੁਰ ਸਿੰਘ, ਗੁਰਨਾਮ ਸਿੰਘ ਸਿਆਲਕੋਟੀ, ਬਖਸ਼ੀਸ਼ ਸਿੰਘ, ਸੁਰੈਣ ਸਿੰਘ ਛੋਟਾ ਤੇ ਸੁਰੈਣ ਸਿੰਘ ਵੱਡਾ, ਸਾਰੇ ਫਾਂਸੀ ਚੜ ਕੇ ਸ਼ਹੀਦ ਹੋ ਗਏ। ਬਾਕੀ 17 ਨੂੰ ਕਾਲੇ ਪਾਣੀ ਆਪਣੀ ਉਮਰ ਕੈਦ ਪੂਰੀ ਕਰਨ ਵਾਸਤੇ ਭੇਜ ਦਿੱਤਾ ਗਿਆ।
1: ਤਾਈਓ ਤਾਂ ਗਦਰੀ ਬਾਬਿਆਂ ਦਾ ਨਾਂ ਸੁਣ ਕੇ ਸਿਰ ਸ਼ਰਧਾ ਨਾਲ ਝੁਕ ਜਾਂਦਾ।
3: ਹਾਂ ਮਾਸਟਰ ਜੀ, ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਕਰਕੇ ਹੀ ਦੇਸ਼ ਆਜ਼ਾਦ ਹੋ ਸਕਿਆ ਸੀ। ਖੈਰ, ਦੂਜਾ ਲਾਹੌਰ ਸਾਜ਼ਿਸ਼ ਕੇਸ ਲਾਹੌਰ ਸੈਂਟਰਲ ਜੇਲ੍ਹ ਵਿੱਚ ਹੀ ਸੁਣਿਆ ਗਿਆ। 24 ਅਕਤੂਬਰ 1915 ਨੂੰ ਇਹ ਸ਼ੁਰੂ ਹੋਇਆ, 30 ਮਾਰਚ 1916 ਨੂੰ ਇਹ ਖਤਮ ਹੋਇਆ। ਇਸ ਮੁਕਦਮੇ ਵਿੱਚ 5 ਇਨਕਲਾਬੀਆਂ ਨੂੰ ਮੌਤ ਦੀ ਸਜ਼ਾ, 18 ਨੂੰ ਕਾਲੇ ਪਾਣੀ ਦੀ ਕੈਦ ਤੇ 36 ਨੂੰ ਲੰਮੀ ਸਜ਼ਾ ਦਿੱਤੀ ਗਈ। ਤੀਜਾ ਕੇਸ ਵੀ ਲਾਹੌਰ ਸੈਂਟਰਲ ਜੇਲ੍ਹ ਵਿੱਚ ਹੀ ਚੱਲਿਆ।
4: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਵੈਸ਼ਨਵੀ। भारत ने विदेशी अंशदान विनियमन संशोधन विधेयक पर अमरीकी सांसदों की आपत्तियों को खारिज करते हुए कहा है कि ये देश का आंतरिक विधायी मामला है। नई दिल्ली में विदेश मंत्रालय के प्रवक्ता रणधीर जायसवाल ने संवाददाता सम्मेलन में आज ये बात कही।
5: जहाँ तक भारत के अपने विधायी मामलों का सवाल है, ये हमारी अंदरूनी मामला है जिसमें हमारी संसद उस पर निर्णय लेती है। मैं आपको ये भी बताना चाहता हूँ कि दुनिया में कई एक ऐसे राष्ट्र हैं जिसमें अमेरिका भी शामिल है, जो विदेशी कोष को, विदेशी फंड्स को विनियमित करते हैं।
4: भारतीय जहाजों और नाविकों की सुरक्षा के संबंध में श्री जायसवाल ने कहा कि भारत इस मुद्दे को सर्वोच्च प्राथमिकता देता है। उन्होंने बताया कि खाड़ी क्षेत्र में स्थित भारतीय मिशन संबंधित देशों के नौवहन मंत्रालयों और समुद्री प्राधिकरणों के साथ लगातार संपर्क में है। उन्होंने कहा कि सहायता की आवश्यकता वाले लोगों के लिए 24 घंटे हेल्पलाइन संचालित की जा रही है। बांग्लादेश के पूर्व प्रधानमंत्री शेख हसीना के संवाददाता सम्मेलन पर श्री जायसवाल ने कहा कि इस कार्यक्रम के आयोजन में भारत सरकार की कोई भूमिका नहीं थी।
5: भारत सरकार का इस प्रेसवार्ता में कोई भूमिका नहीं थी। यह प्रेसवार्ता एक निजी मीडिया संस्था द्वारा आयोजित किया गया था। साथ ही साथ मैं आपको यह बताना चाहता हूं कि सरकार उस मंच से कहे गए जो भी शब्द थे उसका समर्थन नहीं करती है, खासकर वो शब्द जो वहां के सरकार के बारे में कही गई।
4: पाकिस्तान और सोमालिया के बीच हाल ही में हुए रक्षा समझौते पर श्री जायसवाल ने कहा कि भारत इन घटनाक्रमों पर लगातार नजर रखे हुए है। उन्होंने बताया कि भारत अफ्रीका फोरम शिखर सम्मेलन आयोजित करने का इच्छुक है। विदेश मंत्री डॉक्टर सुब्रमण्यम जयशंकर ने कहा है कि भारत और पाकिस्तान के संबंध आतंकवाद, शत्रुता और हिंसा से मुक्त वातावरण में आगे बढ़ सकते हैं।

ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ

ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮ ਦਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ, ਸਿਮਰੋ ਸ਼੍ਰੀ ਹਰ ਰਾਏ। ਸ਼੍ਰੀ ਹਰ ਕ੍ਰਿਸ਼ਨ ਤੇ ਆਇਆ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ।

ਚਾਲੀਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ

ਸਹਿਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆਰੇ ਆਏ ਤਾਂ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ।

ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ